ਬੜੇ ਉਡੀਕ ਰਿਹਾ ਯਾਰ।

ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਉ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ

ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਉੜੇ ਉੜਿਆ ਵੈਸੈ ਕੋਸਾ, ਤਿਸ ਪਾਛੈ ਬਚਰ ਚਰਿਆ, ਤਿਨ ਕਵਨ ਕਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ, ਸਭ ਨਿਧਾਨ ਦਾਸਾ ਸਿਧਾਨ, ਠਾਕੁਰ ਕਰਤਲ ਤਰਿਆ, ਜਨ ਨਾਨਕ ਬਲ ਬਲ ਸਾ।

ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ

ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿਨ ਤੁਟੀ ਜਮਕੀ।

ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਨ ਤੁਧ ਜੀ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਪੁਨਰਾ ਸੁਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਸਤ ਗਗਨ ਤੇ ਪਈ ਸਭ ਗਿਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟ ਦਾ ਗਰੀਬ ਨਿਵਾਜਾ ਅਕਲ ਪਵਨ ਕੇ ਸਿਰਜਣਹਾਰੇ ਦਾਸ ਜਾਨ ਮੋਹਿਲੇ ਉਬਾਰੇ ਕਵਿਉ ਵਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਪ ਚਰਨ ਪਰ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਾਰਾ ਹਮਰੇ ਦੁਸ਼ਟ ਸਭੈ ਤੁਮ ਕਾਭੋ ਆਪ ਆਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ

ਪਸਾਰ ਕੇਵਲ ਸਜਾ ਪ੍ਰਥਮ ਸੰਸਾਰ ਏਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਈ ਭੂਪਾ ਅੰਡਜ ਜੇਰਜ ਸੇ ਤਸਕੀਨੀ ਉਤ ਪੁਜ ਖਾਣ ਬੌਰ ਰਸਦੀਨੀ ਕਉ ਫੁੱਲ ਰਾਜਾ ਹਵੈ ਬੈਠਾ ਕਉ ਸਿਮਟ ਪਇਓ ਸ਼ੰਕਰ ਇਕੱਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਪਵ ਆਦਿ ਜੁਗਾਦ ਸਰੂਪ ਸਵੰਭਵ ਅਵ ਰੱਛਾ ਮੇਰੀ ਤੁਮ ਕਰੋ ਸਿੱਖ ਉਵਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸਤ ਤਪ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਵਹਿ ਮਰੇ ਪੁਰਖ ਜਗਮ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ।

ਭਾਈ ਦੁਸ਼ਟ ਦੁੱਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਖ ਸਕਲ ਦੇ ਕੋ ਵਰਤਾ ਦੁਸ਼ਟ ਦੁਖੀਨ ਕੋ ਛੈ ਕਰਤਾ ਸ੍ਰੀ ਅਸਤੁ ਜਪੈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਪਲ ਪਾਵੈ ਸੋਈ ਦੁਖ ਨ ਤਿਸੈ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਜਾਏ ਸੁਰਸਨਾ ਪਾਵਈ ਸੁਣੈ ਮੂੜ ਚਿਤ ਲਾਏ ਚਤਰਤਾ ਆਵਈ ਦੁਖ ਦਰਦ ਭਾਉ ਨਿਟ ਨ ਤਿਨ ਨਰ ਕੇ ਰਹੈ ਹੋ ਜੋ ਯਾ ਕੀ ਏਕ ਵਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰੈ ਸਹਿਜ ਭਣੀ ਜੈ ਅਰਧ ਸਹਿਸ ਪੁਨ ਤੀਨ ਕਹੀ ਜੈ ਪਾਦਰਵ ਸੁਧੀ ਅਸਮੀ ਰਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਿਤ੍ਰੋਪਕਿਆ ਨੂੰ ਤ੍ਰੈ ਚਰਿਤ੍ਰੇ ਮੰਤਰੀ ਭੂਪ ਸੰਵਾਦੇ 405 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ ਆਪ ਹਾਥ ਦੈ ਰਾਖ ਮੋਹੇ ਮਨ ਕਰਮ ਬਚਨ ਵਿਚਾਰ ਚੌਪਈ ਮੈਂ ਨਾ ਗਣੇਸ਼ ਪ੍ਰਥਮ ਮਨਾਉ ਕਿਸਨ ਬਿਸਨ ਕਭੂ ਨੈ ਤਉ ਕਾਂਸ ਮੈਂ ਪਹਿਚਾਣ ਨਾ ਤਿਨ ਸੋ ਲਿਵ ਲਾਗੀ ਮੋਰੀ ਪਾਗਿਨ ਸੋ ਮਹਾਕਾਲ ਰਖਵਾਰ ਮਾਰੋ ਮਾਲੋ ਮੈਂ ਕਿੰ ਕਰਤਾਰੋ ਆਪਣਾ ਜਾਨ ਕਰੋ ਰਖਵਾਰ ਬਾਏਂਗੇ ਕੀ ਲਾਜ ਵਿਚਾਰ ਆਪਣਾ ਜਾਨ ਮੁਝੈ ਪ੍ਰਤ ਭਰੀਐ ਤਿਨ ਤਿਨ ਸਤਰਨ ਮਾਰੇ ਮਰੀਐ ਦੇਖ ਤੇਗ ਜਗ ਮੈਂ ਦੋ ਚੱਲੈ ਰਾਖਾ ਪੋਏ ਔਰ ਨ ਦੱਲੈ ਤੁਮ ਅਮ ਕਰੋ ਸਦਾ ਪ੍ਰਤ ਪਾਰਾ ਤੁਮ ਸਾਈ ਮੈਂ ਦਾਸ ਤਿਹਾਰਾ ਜਾਣੇ ਆਪਣਾ ਮੁਝੈ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਉਹ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਸ ਜਾਣ ਕਰ ਕਿਰਪਾ ਕਰੋ ਮੋਹੇ ਹਾਰ ਪਰਾ ਮੈਂ ਆਨ ਦੁਆਰ ਤੋਏ ਆਪਣਾ ਜਾਨ ਕਰੋ ਪ੍ਰਤ ਪਾਰਾ ਤੁਮ ਸਾਈ ਮੈਂ ਕਿੰਕਰ ਤਾਰਾ ਦਾਸ ਚੰਦ ਹੱਥ ਉਭਾਰੋ ਅੰਮ੍ਰਿਤ ਸਭ ਐਰੀਅਨ ਸੰਗਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬੋਰ ਕਰੋ ਕਵਿਤਾ ਵਿਦਨਾਨਾ ਕ੍ਰਿਸ਼ਨ ਜਤਾ ਮਤ ਚਿਤਰੋ ਉਚਾਰੋ ਚੂ ਕੋਏ ਕਵਿ ਲਿਓ ਸੁਧਾਰੋ ਕਵਿਓ ਬਾਚ ਦੋਹਰਾ ਜੋ ਨਿਜ ਪ੍ਰਭ ਮੋ ਸੋ ਕਹਿ ਹੋ ਜਗ ਮਾਏ ਜੋ ਤੈ ਪ੍ਰਭ ਕੋ ਤਿਆਏ ਹੈ ਅੰਤ ਸੁਰਗ ਕੋ ਜੈ ਦੋਹਰਾ ਹਰ ਹਰ ਜਨਤ ਏਕ ਹੈ ਬਿਬ ਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਸਿਉ ਜਲ ਹੀ ਵਿਕੈ ਸਮਾਏ ਦੋਹਰਾ ਜਵ ਆਇਸ ਪ੍ਰਭ ਕੋ ਭਇਓ ਜਨਮ ਤਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ ਕਵਿ ਵਾਚ ਦੋਹਰਾ ਠਾਟ ਪਿਓ ਮੈਂ ਜੋਰ ਕਰ ਬਚਨ ਕਾ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਾਏ ਦੋਹਰਾ ਜੇ ਜੇ ਤੁਮਰ ਧਿਆਨ ਕੋ ਨਿਤ ਉਠਤੈ ਸੰਤ ਅੰਤ ਲਹੇਂਗੇ ਮੁਕਤ ਪਲ ਪਾਵਹੇਂਗੇ ਭਗਵੰਤ ਦੋਹਰਾ ਕਾਲ ਪੁਰਖ ਕੀ ਦੇਹ ਕੋ ਕਾਲ ਪੁਰਖ ਕੀ ਦੇਹ ਮੋ ਕੋਟਕ ਬਿਸਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਾਵ ਸਸ ਕਰੋਰ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਗਤ ਨੇਤ ਸੁਰਗ ਬਾਸ ਰਘਵਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤੈ ਨਿਕਣ ਆਵੈ ਵਿਸਨ ਭਗਤ ਕੀ ਇਹ ਫਲ ਹੋਈ ਆਦ ਵਿਆਦ ਛੁਐ ਸਕੈ ਨ ਕੋਈ ਸੰਮਤ ਸਤਰਾ ਸਹਿਜ ਪਚਾਵਣ ਹਾੜ ਵਧੀ ਪ੍ਰਥਮ ਸੁਖ ਦਾਵਨ ਤ੍ਰਿਪ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਵਲੇ ਸੁਧਾਰਾ ਦੋਹਰਾ ਨੇਤਰ ਤੁੰਗ ਕੇ ਚਰਨ ਤਰ ਸਤਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਘੁਬਰ ਕਥਾ ਪ੍ਰਸੰਗ ਸਾਧ ਅਸਾਧ ਜਾਣੋ ਨਹੀਂ ਬਾਦ ਸੁਵਾਦ ਵਿਵਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹੇ ਜਪ ਤੇ ਤੁਮਰੇ ਤਪ ਤੇ ਕੋ ਵਾਂਗ ਤਰੇ ਨਿਆ ਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ

ਪਿਆਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ

ਕਰਤਾ ਤੇਰਾ ਸਭ ਕੁਛ ਹੈ ਜਿਸ ਤੇ ਸੋ ਪਾਵੇ ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜ

ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸਭ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਠਕ ਮਾਰਿਆ ਤੁਰ ਕਰਮ ਪਾਇਆ ਤੁਜਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਦ ਵਾਜੇ ਆਨੰਦ ਸੁਨੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਤੂਰੇ ਮੁੰਦਾਵਨੀ ਪੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤਿ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਭ ਸਦਾ

ਸਲੋਕ ਮਹੱਲਾ ਪੰਜਵਾਂ ਅੰਤਰ ਗੁਰਿਆ ਆਰਾਧਨਾ ਜੇਵਾ ਜਪ ਗੁਰੂ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰੂ ਨਾਉ ਸਤਿਗੁਰ ਸੇ ਤੀਰਤਿਆ।

hacer el golpe.

ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬੇਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸੱਚ ਹੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸਭਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸਭਾਏਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਅੰਮ੍ਰਿਤਮਈ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸੁਆਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਜੋ ਪਾਵਨ ਇਤਿਹਾਸ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਜਿਵੇਂ ਲਾਹੌਰ ਪਹੁੰਚੇ ਨੇ, ਜਹਾਂਗੀਰ ਸਮੇਂ ਦੇ ਹੁਕਮਰਾਨ ਬਾਦਸ਼ਾਹ ਦੀ ਕਚਹਿਰੀ ਵਿੱਚ ਸਵਾਲ ਜਵਾਬ ਹੋਏ ਨੇ, ਮੁਤਸਬ ਦੇ ਭਰੇ ਹੋਏ ਬਾਦਸ਼ਾਹ ਨੇ ਜਿਵੇਂ ਪ੍ਰੋਗਰਾਮ ਬਣਾਇਆ ਸੀ, ਚੰਦੂ ਜੋ ਦੀਵਾਨੇ ਦੇ ਹਵਾਲੇ ਮਹਾਰਾਜ ਜੀ ਨੂੰ ਕੀਤਾ ਹੈ, ਉਹਨੇ ਆਪਣੀ ਹਵੇਲੀ ਵਿੱਚ ਕੈਦ ਕਰਕੇ ਸਖ਼ਤ ਪੈਰੇ ਲਾਏ ਨੇ, ਪੰਜ ਸਿੱਖ ਨਾਲ ਗ੍ਰਿਫਤਾਰ ਹੋਏ ਨੇ, ਉਹਨਾਂ ਨੂੰ ਦਰਵਾਜ਼ੇ ਵਿੱਚ ਬੰਨਿਆ ਗਿਆ, ਪਰ ਇਹਨੇ ਆਪਣੀ ਪਹਿਲਾ ਸਵਾਲ ਉਹੀ ਰੱਖਿਆ ਕਿ ਨਾਤਾ ਮੇਰੀ ਲੜਕੀ ਦਾ ਮਨ। ਮਹਾਰਾਜ ਜੀ ਨੇ ਕਿਹਾ ਹੁਣ ਚੰਦੂ ਹੁਣ ਕਿਵੇਂ ਇੱਛਾ ਪੈਦਾ ਹੋ, ਤੂੰ ਤਾਂ ਉੱਚੀ ਕੁੱਲ ਚੁਬਾਰਾ ਸੀ, ਸਾਨੂੰ ਗੁਰੂ ਘਰ ਨੂੰ ਮੋਰੀ ਜੀ ਨੇ ਆਈ ਕਿਹਾ ਸੀ, ਮੋਰੀ ਨੇ ਤਾਂ ਮੋਰੀ ਨਾਲ ਮੇਲ ਧਾਰਨ ਕਰ ਲਿਆ ਅਤੇ ਚੁਬਾਰਾ ਚੁਬਾਰੇ ਨਾਲ ਮਿਲਣਾ ਚਾਹੀਦਾ। ਦੁਨੀਆ ਦੇ ਵਿੱਚ ਇਹੀ ਹੈ ਵੀ ਬਰਾਬਰ ਦੇ ਜੋ ਆਪਣੇ ਵਰਗਾ ਅਮੀਰ ਹੋਵੇ ਅਮੀਰ ਬੰਦੇ ਉਸ ਘਰ ਵਿੱਚ ਹੀ ਨਾਤਾ ਕਰਦੇ ਨੇ ਲੜਕੀ ਲੜਕੇ ਦਾ। ਹੁਣ ਤੈਨੂੰ ਕੀ ਲੋੜ ਪੈ ਗਈ, ਤੂੰ ਉੱਚੀ ਕੁੱਲ ਹੈ ਚੁਬਾਰਾ, ਹਮਕੋ ਮੋਰੀ ਸਰਸੋ ਚਾਰਾ, ਮੋਰੀ ਮੇਲ ਸੋ ਮੋਰੀ ਧਾਰਾ, ਮਿਲਾ ਹੈ ਚੁਬਾਰੇ ਸੰਗ ਚੁਬਾਰਾ। ਮਹਾਰਾਜ ਕਹਿੰਦੇ ਉਦੋਂ ਵੀ ਕਿਹਾ ਸੀ ਹੁਣ ਵੀ ਕਹਿੰਦੇ ਹਾਂ, ਸੋ ਬਹੁਤ ਫਰਕ ਹੈ ਸਾਡਾ ਅਤੇ ਤੇਰਾ। ਤੂੰ ਉੱਚੀ ਕੁੱਲ ਦਾ ਚੁਬਾਰਾ ਨੂੰ ਗੁਰੂ ਘਰ ਅਤੇ ਨਿਮਰਤਾ ਦਾ ਵਾਸਾ ਹੈ, ਬਹੁਤ ਫਰਕ ਹੈ, ਇਹ ਨਾਤਾ ਨਹੀਂ ਹੋਣਾ। ਭਗਤਾਂ ਅਤੇ ਸਹਸਾਰੀਆਂ ਜੋੜ ਕਦੇ ਨਾ ਆਇਆ, ਬਾਣੀ ਵਿੱਚ ਇਹ ਵੀ ਹੈ। ਸੰਸਾਰੀ ਲੋਕ ਜਿਹੜੇ ਨੇ ਸਾਖਤ ਲੋਕ ਨੇ ਮਾਇਆ ਦੇ ਹੰਕਾਰ ਵਿੱਚ ਜੀਂਦੇ ਨੇ, ਭਗਤ ਹਿਰਦੇ ਵਿੱਚ ਨਿਰੰਕਾਰ ਨੂੰ ਵਸਾ ਕੇ ਅਤੇ ਨਿਰੰਕਾਰ ਦੇ ਆਸਰੇ ਜੀਂਦੇ ਨੇ। ਭਗਤ ਸਭ ਕੁਝ ਰੱਬ ਨੂੰ ਸਮਰਪਿਤ ਕਰਕੇ ਆਪਣਾ ਕੁਝ ਵੀ ਨਹੀਂ ਸਮਝਦੇ ਅਤੇ ਸੰਸਾਰੀ ਲੋਕ ਸਭ ਕੁਝ ਆਪਣਾ ਸਮਝਦੇ, ਇੰਨਾ ਫਰਕ ਹੁੰਦਾ, ਤਾਂ ਕਰਕੇ ਬਣਦਾ ਨਹੀਂ, ਜੋੜ ਨਹੀਂ ਕਦੇ ਹੁੰਦਾ। ਮਹਾਰਾਜ ਕਹਿੰਦੇ ਅੰਤਰ ਬਹੁਤ ਹੈ, ਅੰਤਰ ਬਹੁਤ ਹਮਾਰ ਤੁਮਾਰਾ, ਕਿਤ ਮੋਰੀ ਕਿਤ ਹੋਤ ਚੁਬਾਰਾ। ਇਹ ਬਹੁਤ ਔਖਾ ਹੋਇਆ ਹੈ, ਰਹਿਣੇ ਜਹਾਂਗੀਰ ਤੋਂ ਇਹ ਵੀ ਅਹਿਦ ਕਰਵਾ ਲਿਆ ਵੀ ਕਿਸੇ ਤਰ੍ਹਾਂ ਦੀ ਸਿਫਾਰਿਸ਼ ਨਾ ਕੋਈ ਸੁਣਿਆ, ਕੋਈ ਵੀ ਇਹਨਾਂ ਦੀ ਸਿਫਾਰਿਸ਼ ਕਰੇ, ਮੈਂ ਜਿਵੇਂ ਤੁਸੀਂ ਕਿਹਾ ਯਾਸਾ ਕਾਨੂੰਨ ਮੁਤਾਬਕ ਸਜ਼ਾ ਦੇ ਕੇ, ਜੇ ਜੁਰਮਾਨਾ ਇਹਨਾਂ ਨੇ ਨਾ ਦਿੱਤਾ ਜੋ ਝੂਠੀ ਊਂਝ ਲਾਈ ਅਤੇ ਇਹਨਾਂ ਨੂੰ ਸ਼ਹੀਦ ਕਰ ਦੇਵਾਂਗਾ। ਆਹ ਬਾਦਸ਼ਾਹ ਰਵਾਨਾ ਹੋਇਆ, ਦਿੱਲੀ ਨੂੰ ਚੜ੍ਹ ਗਿਆ, ਜਾਂ ਕਸ਼ਮੀਰ ਨੂੰ ਲਿਖਿਆ ਇਤਿਹਾਸਕਾਰਾਂ ਨੇ, ਇਹ ਸਾਰਾ ਕੁਝ ਕਰਕੇ ਹੁਕਮਰਾਨ ਹੈ। ਜਿਵੇਂ ਮਹਾਰਾਜ ਚੰਦੂ ਦੇ ਘਰ ਵਿੱਚ ਇਹ ਆਪਣੇ ਵੱਲੋਂ ਮਹਾਰਾਜ ਜੀ ਨੂੰ ਈਨ ਮਨਵਾ ਰਿਹਾ, ਪ੍ਰਸੰਗ ਆ ਰਿਹਾ, ਸਰਵਣ ਕਰਨਾ ਕਰੀਏ ਜੀ।
1: ਜਬ ਲਾਗ ਹੈ ਗੀਤ ਰਖਾ ਮਹਾਨੀ,
0: ਕਹਿਣ ਲੱਗਾ ਆਪਣੇ ਸਿਪਾਹੀਆਂ ਨੂੰ ਵੀ ਜਦੋਂ ਇਹਨਾਂ ਨੂੰ ਬਹੁਤ ਹੀ ਤ੍ਰੇਹ ਲੱਗੇਗੀ,
1: ਦੇ ਗਿਨ ਲੱਖ ਦੇ ਹੋ ਤਬ ਪਾਣੀ,
0: ਤਦੋਂ ਇਹਨਾਂ 1 ਲੱਖ ਰੁਪਇਆ ਗਿਣ ਕੇ ਦੇਣ ਨਾ ਤੇ ਤਾਂ ਇਹਨਾਂ ਨੂੰ ਪਾਣੀ ਪੀਣ ਨੂੰ ਦੇਣਾ ਹੈ।
1: ਵਿਆਕਲ ਹੋਏ ਛੁੱਧ ਤੇ ਬਹੁ ਜਬ,
0: ਜਦੋਂ ਭੁੱਖ ਨਾਲ ਬਹੁਤ ਜ਼ਿਆਦਾ ਵਿਆਕਲ ਹੋ ਜਾਣ,
1: ਲੇਹੋ ਲੱਖ ਦੇਹੋ ਭੋਜਨ ਤਬ,
0: 1 ਲੱਖ ਰੁਪਇਆ ਲੈ ਕੇ ਤੇ ਫਿਰ ਛਕਣ ਵਾਸਤੇ ਭੋਜਨ ਦੇਣਾ, ਨਹੀਂ ਤਾਂ ਭੁੱਖੇ ਪਿਆਸੇ ਹੀ ਰੱਖਣਾ ਹੈ।
1: ਨਿੰਦਰਾ ਤੇ ਜਬ ਸੁਪਤਨ ਚਹ
0: ਨੀਂਦ ਨਾਲ ਜਦੋਂ ਸੋਣਾ ਚਾਹੁਣ ਆਰਾਮ ਕਰਨਾ ਚਾਹੁਣ ਦਿਨੇ ਜਾਂ ਰਾਤ ਨੂੰ
1: ਦੇਹ ਲੱਖ ਤੋਂ ਸੋਵਨ ਲਹ
0: ਇੱਕ ਲੱਖ ਰੁਪਈਆ ਦੇਣ ਤਾਂ ਇਹਨਾਂ ਨੂੰ ਸੌਣ ਦੇਣਾ ਨਹੀਂ ਤਾਂ ਸੌਣ ਵੀ ਨਹੀਂ ਦੇਣਾ
1: ਇਸਕੇ ਮਨ ਮਹਿ ਅਤ ਹੰਕਾਰ
0: ਇਹ ਦੁਸ਼ਟ ਜਿਹੜਾ ਜਿਹੋ ਜਿਹਾ ਬੰਦਾ ਆਪ ਹੁੰਦਾ ਨਾ ਦੂਜਾ ਵੀ ਉਹੋ ਜਿਹਾ ਹੀ ਦੀਂਦਾ ਕਹਿਣ ਲੱਗਾ ਇਹਨਾਂ ਦੇ ਮਨ ਵਿੱਚ ਬਹੁਤ ਹੰਕਾਰ ਹੈ
1: ਨਿਮਹ ਨਹੀਂ ਅਬ ਕਰੋ ਸੰਗਾਰ
0: ਇਹ ਹੁਣ ਮੇਰੇ ਅੱਗੇ ਨੀਵੇਂ ਨਹੀਂ ਹੋਣਗੇ ਤੇ ਮੈਂ ਇਹਨਾਂ ਨੂੰ ਮਾਰ ਦੇਵਾਂਗਾ ਛੱਡਾਂਗਾ ਨਹੀਂ
1: ਇੱਕ ਬਾਤ ਕੋ ਨਿਸ਼ਚੈ ਮਾਨ
0: ਇੱਕ ਗੱਲ ਤੇ ਕਹਿਣ ਲੱਗਾ ਵੀ ਇਹ ਤੁਸੀਂ ਮੰਨ ਲਓ ਨਿਸ਼ਚਾ ਕਰ ਲਓ
1: ਕਹਿ ਲਿਹੋ ਨਾਤਾ ਕਹਿ ਦਿਹੋ ਪ੍ਰਾਣ
0: ਜਾਂ ਤਾਂ ਮੇਰੀ ਸਪੁੱਤਰੀ ਦਾ ਰਿਸ਼ਤਾ ਲੈ ਲਓ ਜਾਂ ਫਿਰ ਪ੍ਰਾਣ ਮੈਨੂੰ ਦੇ ਦਿਓ
1: ਸੁਣ ਸਤਿਗੁਰ ਤਵ ਬਾਕ ਅਲਾਵੇ
0: ਸੁਣ ਕੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਚਨ ਕਹਿਣ ਲੱਗੇ ਅੱਗੋਂ
1: ਅਬ ਤੇ ਸੁਪਤ ਨਾ ਪੀ ਨਾ ਖਾਵੇ
0: ਤੂੰ ਇਹ ਗੱਲ ਹੀ ਕਹਿੰਦਾ ਮਨ ਹੁਣ ਤੋਂ ਬਾਅਦ ਅਸੀਂ ਤੇਰੇ ਘਰ ਦਾ ਤਾਂ ਉਂਝ ਵੀ ਖਾਣਾ ਪੀਣਾ ਨਹੀਂ ਸੀ ਨਾ ਅਸੀਂ ਖਾਵਾਂਗੇ ਨਾ ਪੀਵਾਂਗੇ ਨਾ ਸੌਵਾਂਗੇ
1: ਬੈਠੇ ਰਹੇ ਇੱਕ ਹੀ ਥਾਨ
0: ਬੈਠੇ ਮਹਾਰਾਜ ਕਹਿੰਦੇ ਇੱਕੇ ਥਾਂ ਬੈਠੇ ਰਵਾਂਗੇ
1: ਕਰੇ ਹੋ ਜਥਾ ਕਰੇ ਬੇ ਮਨ ਜਾਨ
0: ਜਿਵੇਂ ਤੇਰੇ ਮਨ ਵਿੱਚ ਆਉਂਦੀ ਹੈ ਨਾ ਤੂੰ ਉਵੇਂ ਹੀ ਕਰ ਲੈ
1: ਅਪਰ ਕਠੋਰ ਸੋ ਦੁਸ਼ਟ ਬਖਾਨਾ
0: ਹੋਰ ਵੀ ਬੜੇ ਸਖ਼ਤ ਬੋਲ ਇਹ ਦੁਸ਼ਟ ਚੰਦੂ ਨੇ ਕਹਿਣਾ ਕੀਤੇ ਹਨ
1: ਕਰੇ ਸਿਪਾਹੀ ਗਨ ਸਵਧਾਨ
0: ਸਾਰੇ ਸਿਪਾਹੀਆਂ ਨੂੰ ਪਹਿਰੇਦਾਰਾਂ ਨੂੰ ਬਹੁਤ ਸਾਵਧਾਨ ਤਕੜਾਈ ਕੀਤੀ ਹੈ
1: ਖੜੇ ਰਹੋ ਰਾਖ ਤਕੜਾਈ
0: ਕਹਿਣ ਲੱਗਾ ਖੜੇ ਰਹੋ ਦਿਨੇ ਰਾਤ ਅੱਠੇ ਪੈਰ ਤਕੜਾਈ ਰੱਖਣੀ ਹੈ
1: ਨਾਹੇ ਤਾਂ ਖਾਏ ਪੀ ਸਪਤਾਈ
0: ਇਹ ਨਾ ਕਿਸੇ ਤਰ੍ਹਾਂ ਦਾ ਕੋਈ ਭੋਜਨ ਖਾਣ ਨਾ ਪੀਣ ਤੇ ਨਾ ਹੀ ਸੌਣ ਦੇਣਾ ਹੈ
1: ਪੰਚੋ ਸਿੱਖ ਨੇ ਪਰ ਮਜਾਰ
0: ਪੰਜ ਜਿਹੜੇ ਸਿੱਖ ਨਾਲ ਗ੍ਰਿਫਤਾਰ ਕੀਤੇ ਨੇ ਉਹਨਾਂ ਨੂੰ ਦਰਵਾਜ਼ੇ ਦੇ ਵਿੱਚ ਹੀ ਜੋ ਵੱਡਾ ਦਰਵਾਜ਼ਾ ਹੈ ਨਾ ਵੀਹ ਦੇ ਉੱਪਰ
1: ਕੈਦ ਕਰੋ ਰਸਰੇ ਨੇ ਕੋ ਡਰ
0: ਕਹਿੰਦਾ ਉੱਥੇ ਮੋਟੇ ਰੱਸਿਆਂ ਨਾਲ ਬੰਨ੍ਹ ਕੇ ਇਹਨਾਂ ਨੂੰ ਕੈਦ ਕਰ ਦਿਓ ਉਹਨਾਂ ਨੂੰ ਉੱਥੇ ਹੀ ਰੱਖੋ
1: ਇਸਕੇ ਪਾਸ ਨਾ ਆਵਣ ਦੀਜੋ
0: ਇਹਨਾਂ ਦੇ ਕੋਲ ਇੱਕ ਵੀ ਸਿੱਖ ਨੂੰ ਨਹੀਂ ਆਉਣ ਦੇਣਾ ਹੈ
1: ਬਾਤ ਬਖਾਨ ਹੈ ਕੋਈ ਨਾ ਬੀਜੋ
0: ਦੂਜਾ ਕੋਈ ਆ ਕੇ ਇਹਨਾਂ ਦਾ ਸ਼ਰਧਾਲੂ ਇਹਨਾਂ ਨਾਲ ਗੱਲ ਨਾ ਕੋਈ ਕਰ ਸਕੇ ਇਕੱਲਿਆਂ ਨੂੰ ਰੱਖਣਾ ਹੈ ਇੱਥੇ
1: ਰੱਖੋ ਏਕਾਕੀ ਇਹਾਂ ਬਿਠਾਏ
0: ਇੱਥੇ ਬਿਠਾ ਕੇ ਇਕੱਲਿਆਂ ਨੂੰ ਰੱਖੋ
1: ਖਰੋ ਰਹੇ ਇੱਕ ਨਰ ਇਸ ਥਾਂ
0: ਇੱਕ ਛਪਾਈ ਇੱਥੇ ਸ਼ਸਤਰ ਹਥਿਆਰ ਲੈ ਕੇ ਖੜਾ ਰਵੇ ਇਹਨਾਂ ਦੇ ਕੋਲ ਕਿਸੇ ਨੂੰ ਨਾ ਇਹਨਾਂ ਨੂੰ ਉੱਥੇ ਜਾਣ ਦੇਵੇ ਨਾ ਉੱਧਰੋਂ ਕਿਸੇ ਨੂੰ ਆਉਣ ਦੇਵੇ
1: ਉੱਠਣੇ ਦੇਹੋ ਨਾ ਪੌੜਨ ਦੇਹੋ
0: ਨਾ ਇਹਨਾਂ ਨੂੰ ਉੱਠਣ ਦੇਣਾ ਬੈਠਿਆਂ ਨੂੰ ਤੇ ਨਾ ਲੰਮੇ ਪੈਣ ਦੇਣਾ ਹੈ
1: ਬੋਲਣ ਦੇਹੋ ਨਾ ਦੇਖਣ ਇਹੋ
0: ਨਾ ਇਹਨਾਂ ਨੂੰ ਕਿਸੇ ਨਾਲ ਗੱਲਬਾਤ ਕਰਨ ਦੇਣੀ ਹੈ ਤੇ ਨਾ ਹੋਰ ਕਿਸੇ ਪਾਸੇ ਨਾ ਦੇਖੋ ਇਹੋ ਸੋ ਇਹ ਦੇਖੋ ਵੀ ਇਹ ਗੱਲ ਦਾ ਤੁਸਾਂ ਨੇ ਧਿਆਨ ਰੱਖਣਾ ਹੈ ਨਾ ਇਹਨਾਂ ਨੂੰ ਹੋਰ ਕਿਸੇ ਪਾਸੇ ਝਾਕਣ ਵੀ ਦੇਣਾ ਹੈ
1: ਇਮ ਕਹਿ ਸਦਨ ਬਰਿਓ ਨਿਜ ਜਾਏ
0: ਇਸ ਤਰ੍ਹਾਂ ਕਹਿ ਕੇ ਦੁਸ਼ਟ ਚੰਦੂ ਜਿਹੜਾ ਆਪਣੇ ਘਰ ਜਾ ਕੇ ਜਿੱਥੇ ਹਵੇਲੀ ਹੈ ਜਾ ਕੇ ਪੈ ਗਿਆ ਹੈ
1: ਮਹਾਂ ਦੁਸ਼ਟ ਬੜ ਖੋਟ ਉਪਾਏ
0: ਬਹੁਤ ਵੱਡਾ ਦੁਸ਼ਟ ਹੈ ਪਾਪੀ ਤੇ ਬੜੀ ਖੋਟ ਹੈ ਇਹਦੇ ਮਨ ਵਿੱਚ ਖੋਟ ਧਾਰਨ ਕਰਕੇ ਵੀ ਕੱਲ ਨੂੰ ਮੈਂ ਤਸੀਹੇ ਦੇਵਾਂਗਾ ਜੇ ਨਾ ਮੰਨੇ ਤਾਂ
1: ਸੋ ਦਿਨ ਬੀਤ ਗਿਆ ਨਿਸ ਬੀਤ
0: ਇਹ ਪਹਿਲਾ ਦਿਨ ਸੀ ਜਦੋਂ ਭੁੱਖੇ ਪਿਆਸੇ ਰੱਖਿਆ ਸਾਰਾ ਦਿਨ ਸਤਿਗੁਰੂ ਜੀ ਨੂੰ ਸੋ ਉਹ ਦਿਨ ਤੇ ਲੰਘ ਗਿਆ ਤੇ ਰਾਤ ਜਦੋਂ ਆਈ ਹੈ ਲੰਘ ਗਈ
1: ਖਾਣ ਪਾਣ ਬਿਨ ਸਤਿਗੁਰ ਰੀਤ
0: ਬਿਨਾਂ ਛਕਣ ਛਕਾਉਣ ਤੋਂ ਖਾਣ ਪੀਣ ਤੋਂ ਮਹਾਰਾਜ ਜੀ ਖਾਲੀ ਰਹੇ ਹਨ
1: ਸਿੱਖਨ ਮਹਿ ਰੌਲਾ ਪਰ ਗਏ
0: ਉੱਧਰ ਬਾਹਰ ਸਿੱਖ ਸੰਗਤਾਂ ਵਿੱਚ ਸਾਰੇ ਰੌਲਾ ਪੈ ਗਿਆ ਹੈ
1: ਗੁਰ ਕਿਤ ਗਏ ਨਾ ਸੁਧ ਕੋ ਪਈ
0: ਕਹਿਣ ਲੱਗੇ ਵੀ ਗੁਰੂ ਸਾਹਿਬ ਕਿੱਧਰ ਨੂੰ ਸੋ ਚਲੇ ਗਏ ਇੱਕੋ ਦਾਮਾ ਕਿਸੇ ਨੂੰ ਕੋਈ ਖਬਰ ਨਹੀਂ ਹੈ
1: ਇਤ ਉਤ ਨਗਰ ਵਿਖਿਆ ਫਿਰ ਹੇਰ
0: ਹੁਣ ਸਿੱਖ ਇੱਧਰ ਉੱਧਰ ਲਾਹੌਰ ਨਗਰ ਵਿੱਚ ਘੁੰਮ ਘੁੰਮ ਕੇ ਟੋਲਣ ਲੱਗੇ ਹਨ ਫਿਰਦੇ ਨੇ
1: ਵਿਖਿਆ ਧਰਮਸ਼ਾਲਾ ਦੇ ਕਨੇਰਾ
0: ਧਰਮਸ਼ਾਲਾ ਜੋ ਗੁਰਦੁਆਰਾ ਨਾ ਆਪ ਜੀ ਨੇ ਬਣਾਇਆ ਸੀ ਪਹਿਲਾਂ ਗੁਰੂ ਰਾਮਦਾਸ ਜੀ ਦੇ ਆਗਮਨ ਸਥਾਨ 'ਤੇ ਡੱਬੀ ਬਾਜ਼ਾਰ ਵਿੱਚ ਪਹਿਲੀ ਧਰਮਸ਼ਾਲ ਗੁਰਦੁਆਰਾ ਆਪ ਜੀ ਨੇ ਬਣਾਇਆ ਸੀ ਲਾਹੌਰ ਵਿੱਚ ਉਹ ਧਰਮਸ਼ਾਲਾ ਵਿੱਚ ਜਿੱਥੇ ਸਿੱਖ ਸੰਗਤ ਸਵੇਰੇ ਸ਼ਾਮ ਇਕੱਠੀ ਹੁੰਦੀ ਉੱਥੇ ਵੇਖਦੇ ਵੀ ਕਿਤੇ ਉੱਥੇ ਧਰਮਸ਼ਾਲ ਵਿੱਚ ਤਾਂ ਨਹੀਂ ਚਲੇ ਗਏ
1: ਸਿੱਖਣ ਕੇ ਘਰ ਸਿੱਖ ਫਿਰ ਅੰਤੇ
0: ਉੱਥੇ ਵੀ ਜਦੋਂ ਨਹੀਂ ਮਹਾਰਾਜ ਜੀ ਲੱਭੇ ਤਾਂ ਸਿੱਖਾਂ ਦੇ ਘਰ ਸਿੱਖ ਲੱਭਦੇ ਫਿਰਦੇ ਹਨ ਆਵਾਜ਼ਾਂ ਦਿੰਦੇ ਵੀ ਸਤਿਗੁਰੂ ਭਾਈ ਸੱਧੂ ਦੇ ਘਰੋਂ ਤਾਂ ਉੱਥੇ ਵੀ ਹੈ ਨਹੀਂ ਅਤੇ ਇਉਂ ਪੁੱਛਦੇ ਫਿਰਦੇ ਹਨ ਕੌਣ?
1: ਕਿਤ ਸਤਿਗੁਰ ਉਤਰੇ ਗੁਣਵੰਤੇ।
0: ਗੁਣਵਾਨ ਸੱਚੇ ਪਾਤਸ਼ਾਹ ਜੀ ਕਿੱਥੇ ਉਤਰੇ ਹੋਏ ਨੇ, ਕਿੱਥੇ ਟਿਕਾਣਾ ਕੀਤਾ? ਇਉਂ ਪੁੱਛਦੇ ਫਿਰਦੇ, ਅੱਗੋਂ ਜਵਾਬ ਮਿਲਦਾ ਵੀ ਇੱਧਰ ਹੀ ਸਾਡੇ ਘਰ ਨਹੀਂ ਆਏ।
1: ਗਏ ਸ਼ਾਹ ਟਿਗ ਬਹਰ ਨਾ ਆਏ।
0: ਫਿਰ ਇਸ ਤਰ੍ਹਾਂ ਗੱਲਾਂ ਕਰਦੇ ਵੀ ਬਾਦਸ਼ਾਹ ਦੇ ਕੋਲ ਗਏ ਸੀ ਤੇ ਉੱਥੇ ਸ਼ਾਮ ਪੈ ਗਈ ਸੀ ਰਾਤ, ਫਿਰ ਉਧਰੋਂ ਵਾਪਸ ਨਹੀਂ ਆਏ ਜਾਪਦੇ।
1: ਕਿਦੋਂ ਸੁਦਾਸਰ ਕੋ ਗਮਨਾਏ।
0: ਇਹ ਜਾਂ ਤਾਂ ਬਾਦਸ਼ਾਹ ਦੇ ਕੋਲ ਗਏ ਹੋਏ, ਉੱਥੋਂ ਵਾਪਸ ਨਹੀਂ ਮੁੜੇ, ਉੱਥੇ ਗ੍ਰਿਫਤਾਰ ਕਰ ਲਿਆ ਗਿਆ, ਜਾਂ ਫਿਰ ਉਧਰੋਂ ਹੀ ਅੰਮ੍ਰਿਤਸਰ ਚਲੇ ਗਏ ਨੇ, ਆਪਾਂ ਨੂੰ ਪਤਾ ਨਹੀਂ ਲੱਗਾ। ਇਹ ਜਾਣ ਬੁੱਝ ਕੇ ਸ਼ਾਮ ਨੂੰ ਚੰਦੂ ਦੇ ਹਵਾਲੇ ਕੀਤਾ ਗਿਆ। ਸਾਰਾ ਦਿਨ ਚਰਚਾ ਹੁੰਦੀ ਰਹੀ, ਕਚਹਿਰੀ ਲੱਗੀ ਸੀ, ਮਹਾਰਾਜ ਜੀ ਸੱਚੇ ਪਾਤਸ਼ਾਹ ਨਾਲ ਸੰਵਾਦ ਹੋਇਆ। ਜਦੋਂ ਰਾਤ ਪੈ ਗਈ, ਕਚਹਿਰੀ ਬਰਖਤ ਚੰਦੂ ਦੇ ਹਵਾਲੇ ਕਰ ਦਿੱਤਾ, ਕਿਸੇ ਨੂੰ ਪਤਾ ਨਹੀਂ ਲੱਗਾ, ਹਨੇਰੇ 'ਚ ਕੈਦ ਕਰ ਲਿਆ ਨਾਲ। ਰਾਹ ਵਿੱਚੋਂ ਹੀ ਮਹਾਰਾਜ ਬਾਹਰ ਨਿਕਲੇ ਸੀ ਅਤੇ ਉਹਨੂੰ ਇਸ਼ਾਰਾ ਸੀ, ਉੱਥੇ ਹੀ ਕੈਦ ਕਰ। ਸੰਗਤਾਂ ਨੂੰ ਤਾਂ ਨਹੀਂ ਪਤਾ ਲੱਗਾ। ਆਪ ਬਾਦਸ਼ਾਹ ਅਗਲੇ ਦਿਨ ਚੜ੍ਹ ਗਿਆ ਉੱਥੇ, ਹਰਨ ਹੋ ਗਿਆ ਵੀ ਸਿਫਾਰਿਸ਼ ਪਾਉਣਗੇ ਸਾਈਂ ਮੀਆਂ ਮੀਰ ਜੀ ਵਰਗੇ। ਖੋਟ ਸੀ ਮੁਤਸਬ ਦਾ ਭਰਿਆ ਹੋਇਆ, ਸ਼ਹੀਦ ਕਰਨਾ ਸੀ ਮਹਾਰਾਜ। ਉਹ ਇਸ ਕਰਕੇ ਸੰਗਤਾਂ ਨੂੰ ਪਤਾ ਨਹੀਂ ਲੱਗਾ ਕਦੋਂ ਸੁਦਾਸਰ ਕੋ ਗਮਨਾਏ। ਕਹਿੰਦੇ ਜਾਂ ਅੰਮ੍ਰਿਤਸਰ ਆਪਣੇ ਗੁਰੂ ਕੀ ਨਗਰੀ ਮਹਾਰਾਜ ਚੁੱਪ ਚਾਪ ਵੀ ਚਲੇ ਗਏ ਰਾਤ ਨੂੰ ਹੀ।
1: ਫਿਰਤ ਫਿਰਤ ਸਰਕਾਰੀ ਲੋਕ,
0: ਫਿਰਦਿਆਂ ਫਿਰਦਿਆਂ ਲੱਭਦਿਆਂ ਲੱਭਦਿਆਂ ਸਿੱਖਾਂ ਨੂੰ, ਫਿਰ ਜਿਹੜੇ ਸਰਕਾਰੀ ਲੋਕ ਸੀ ਨਾ ਕੁਝ, ਉਹ ਜਦੋਂ ਮਿਲੇ ਉਹਨਾਂ ਤਾਂ ਹੀ ਪੁੱਛਣਾ ਕੀਤਾ ਹੈ।
1: ਬੁੱਝਣ ਕੀਨੇ ਸੋ ਅਵਲੋਕ,
0: ਉਹਨਾਂ ਨੂੰ ਵੇਖ ਕੇ ਪੁੱਛਣਾ ਕੀਤਾ ਵੀ ਸਤਿਗੁਰੂ ਜੀ ਦੀ ਕੋਈ ਖਬਰ ਛਾਰ ਬਾਦਸ਼ਾਹ ਕੋਲ ਆਏ ਸੀ ਇੱਕ ਦੋ ਦਿਨ ਪਹਿਲਾਂ ਤੇ ਵਾਪਸ ਨਹੀਂ ਗਏ, ਅਸੀਂ ਲੱਭਦੇ ਹਾਂ, ਤੁਹਾਨੂੰ ਪਤਾ ਹੈ।
1: ਤਿੰਨ ਕੇ ਸੋਧ ਗਨ ਸਿੱਖਣ ਪਾਏ,
0: ਉਹਨਾਂ ਸਰਕਾਰੀ ਬੰਦਿਆਂ ਤੋਂ ਕੁਝ ਜਿਹੜੇ ਬਾਹਰ ਹੁੰਦੇ ਆ ਨਾ, ਜਦੋਂ ਸਿੱਖਾਂ ਨੂੰ ਖਬਰ ਮਿਲੀ ਹੈ।
1: ਚੰਦੂ ਕੇ ਨਰ ਸੰਗ ਸਿਧਾਏ,
0: ਉਹਨਾਂ ਨੇ ਦੱਸਿਆ ਵੀ ਚੰਦੂ ਜਿਹੜਾ ਦੀਵਾਨ ਆ ਬਾਦਸ਼ਾਹ, ਉਹਦੇ ਬੰਦਿਆਂ ਦੇ ਨਾਲ ਮਹਾਰਾਜ ਜੀ ਉਹਦੇ ਘਰ ਵੱਲ ਨੂੰ, ਹਵੇਲੀ ਵੱਲ ਨੂੰ ਗਏ ਨੇ ਬਾਦਸ਼ਾਹ ਕੋਲੋਂ ਆ ਕੇ।
1: ਤਿਸਕੇ ਸਦਨ ਪ੍ਰਵੇਸ਼ ਤਹਿਰੇ,
0: ਉਹਦੇ ਘਰ ਵਿੱਚ ਚੰਦੂ ਦੀ ਹਵੇਲੀ ਵਿੱਚ ਵੜਦੇ ਹੋਏ ਅਸਾਂ ਨੇ ਵੇਖੇ ਹਨ।
1: ਸਿਮਰ ਭੈ ਪਹੁੰਚੇ ਤੇ ਸਵੇਰੇ,
0: ਰਾਤ ਦਾ ਹਨੇਰਾ ਹੋ ਗਿਆ ਸੀ ਜਿਸ ਵੇਲੇ ਉੱਥੇ ਪਹੁੰਚੇ ਸਨ।
1: ਪ੍ਰੇਮੀ ਸਿੱਖ ਤਹਾਂ ਕੋ ਗਏ,
0: ਪ੍ਰੇਮੀ ਜਿਹੜੇ ਸਿੱਖ ਸੀ, ਗੁਰੂ ਤੋਂ ਬਿਨਾਂ ਸਿੱਖ ਇੱਥੇ ਰਹਿੰਦਾ ਵਾ ਸਾਧ ਸੰਗ ਜੀ ਬੇਬਲ ਹੋ ਜਾਂਦਾ ਹੈ। ਸੋ ਤਾਂ ਪ੍ਰੇਮੀ ਸਿੱਖ ਉੱਧਰ ਨੂੰ ਚੰਦੂ ਦੀ ਹਵੇਲੀ ਵੱਲ ਨੂੰ ਰਾਵੀ ਦਰਿਆ ਦੇ ਕਿਨਾਰੇ 'ਤੇ ਸੀ, ਜੋ ਉੱਧਰ ਪਹੁੰਚ ਗਏ ਹਨ।
1: ਦੇ ਕੇ ਵਾਰ ਬੇ ਲੋਕ ਤੇ ਪਏ,
0: ਅੱਗੇ ਕਿਵੇਂ ਦੇ ਦਰਵਾਜ਼ਾ ਵੱਡਾ ਜਿਹੜਾ ਦਰਵਾਜ਼ੇ ਬੰਦ ਕੀਤੇ ਹੋਏ ਨੇ, ਅੰਦਰੋਂ ਜੰਦਰੇ ਮਾਰੇ ਹੋਏ ਵੇਖਿਆ ਹੈ।
1: ਅੰਤਰ ਸਿੱਖ ਪਠਤ ਇੱਕ ਬਾਣੀ,
0: ਅੰਦਰ ਇੱਕ ਸਿੱਖ ਪੰਜਾਂ ਵਿੱਚੋਂ ਬਾਣੀ ਪੜ੍ਹ ਰਿਹਾ ਸੀ ਉਸ ਵੇਲੇ।
1: ਗੁਰ ਇਹ ਠਾਂ ਹੈ ਤਬ ਸੁਧ ਜਾਣੀ,
0: ਬਾਣੀ ਦੀ ਆਵਾਜ਼ ਸੁਣ ਕੇ ਵਿਰਲਾਂ ਵਿੱਚ ਦੀ ਬਾਹਰ ਕੰਨ ਲਾ ਕੇ ਜਾਣਿਆ ਵੀ ਗੁਰੂ ਸਾਹਿਬ ਪੱਕਾ ਹੀ ਵਾਕਿਆ ਹੀ ਇੱਥੇ ਹੀ ਨੇ।
1: ਚਿਰਕਨ ਕਰਹਿ ਸਿਪਾਹੀ ਦਾਨ,
0: ਬਾਣੀ ਪੜ੍ਹਦੇ ਹੋਏ ਨੂੰ ਚੰਦੂ ਦੇ ਸਰਕਾਰੀ ਸਿਪਾਹੀ ਜਿਹੜੇ ਉਹ ਝੜਕਾਂ ਪਾਉਂਦੇ ਹਟਾਉਂਦੇ ਹਨ।
1: ਕਿਆ ਤੂੰ ਬਕਹਿ ਬੈਠ ਧਰਮਾਨ,
0: ਉਹ ਕਹਿੰਦੇ ਕੀ ਤੂੰ ਬਕਦਾ ਹੈ, ਚੁੱਪ ਕਰਕੇ ਕਿਉਂ ਨਹੀਂ ਬਹਿੰਦਾ, ਚੁੱਪ ਹੋ ਜਾ।
1: ਵਹਿਰ ਖਰੇ ਪਿਖ ਦੀਆ ਹਟਾਈ,
0: ਸੋ ਇਸ ਤਰ੍ਹਾਂ ਬਾਹਰ ਜਿਹੜੇ ਵਹਿਰ ਖਰੇ ਪਿਖ, ਜਦੋਂ ਉਹਨਾਂ ਸਿਪਾਹੀਆਂ ਨੂੰ ਕਨਸੋਲ ਲੱਗੀ ਵੀ ਬਾਹਰ ਸਿੱਖ ਖੜ੍ਹੇ ਆ, ਇਹ ਤਾਂ ਦੋ ਚਾਰ ਹੀ ਸੀ, ਉਹਨਾਂ ਸੋਚਿਆ ਵੀ ਮੁੜ ਕੇ ਸਾਰੇ ਲਾਹੌਰ 'ਚ ਰੌਲਾ ਪੈ ਗਿਆ ਅਤੇ ਮੁੜ ਕੇ ਸੋ ਹਗਾਮਾ ਖੜ੍ਹਾ ਹੋ। ਇਹ ਡਰਦਿਆਂ ਉਹਨਾਂ ਉਸ ਵੇਲੇ ਸਿਪਾਹੀਆਂ ਨੇ ਹਟਾ ਦਿੱਤਾ ਇਹਨਾਂ ਨੂੰ, ਸਿੱਖਾਂ ਨੂੰ ਦਬ ਕੇ ਮਾਰ ਕੇ ਕਿਹਾ ਹੈ,
1: ਖੜੇ ਨਾ ਹੋਵੋ ਜਾਹੋ ਨਿਜ ਥਾਈ,
0: ਇੱਥੇ ਕੋਈ ਨਾ ਖੜੇ ਹੋਵੋ, ਆਪਣੇ ਘਰਾਂ ਨੂੰ ਚਲੇ ਜਾਓ, ਭਲਾ ਚਾਹੁੰਦੇ ਹੋ ਤਾਂ।
1: ਡਰਨ ਦੁਸ਼ਟ ਤੇ ਡਰ ਕਰ ਗਏ,
0: ਦੁਸ਼ਟ ਤੋਂ ਡਰ ਕਰਕੇ ਉਹ ਸਿੱਖ ਉੱਥੋਂ ਟਲ ਗਏ।
1: ਸੁਧ ਆਪਸ ਮਹਿ ਕਰਤੇ ਪਏ,
0: ਆਪਸ ਵਿੱਚ ਹੋਰ ਸਿੱਖਾਂ ਨੂੰ ਖਬਰ ਦੇਣਾ ਕੀਤੀ ਹੈ।
1: ਬਹੁਤ ਬਿਸੂਰਤ ਚਲ ਹੈ ਨਾ ਚਾਰਾ,
0: ਬਹੁਤ ਸਿੱਖ ਝੂਰਨ ਲੱਗੇ ਨੇ ਪਰ ਕੋਈ ਚਾਰਾ, ਕੋਈ ਉਪਚਾਰ ਨਹੀਂ ਹੁੰਦਾ, ਕੋਈ ਛਡਾਉਣ ਦਾ ਯਤਨ ਨਹੀਂ ਬਣ ਰਿਹਾ ਹੈ।
1: ਭੈ ਤੇ ਕਰ ਹੈ ਨਾ ਊਚ ਉਚਾਰਾ,
0: ਡਰ ਆ ਬਹੁਤ ਜ਼ਿਆਦਾ ਤੇ ਉੱਚੀ ਵੀ ਨਹੀਂ ਬੋਲਦੇ ਹਨ।
1: ਪੁਨ ਚੰਦੂ ਗਮਨਿਆ ਗੁਰ ਤੀਰ,
0: ਫਿਰ ਅਗਲਾ ਦਿਨ ਦੂਜਾ ਦਿਨ ਹੋਇਆ, ਚੰਦੂ ਦੁਸ਼ਟ ਦਿਨ ਚੜ੍ਹਦੇ ਨਾਲ ਹੀ ਮਹਾਰਾਜ ਜੀ ਦੇ ਕੋਲ ਪਹੁੰਚਾ ਹੈ।
1: ਨਿਠੋਰ ਸੁਣਾਏ ਕਰਿਓ ਚਹਿ ਪੀਰ
0: ਬਹੁਤ ਸਖਤ ਬੋਲ ਸੁਣਾ ਕੇ ਮਹਾਰਾਜ ਜੀ ਨੂੰ ਡਰਾਉਣਾ ਚਾਹੁੰਦਾ ਅੱਜ।
1: ਅਬ ਵੀ ਮਨ ਸੁਤਾ ਕੋ ਨਾ ਤਾ
0: ਕਹਿਣ ਲੱਗਾ ਹੁਣ ਵੀ ਅੱਜ ਵੀ ਮੰਨ ਲਓ ਮੇਰੀ ਲੜਕੀ ਦਾ ਜੋ ਰਿਸ਼ਤਾ ਹੈ
1: ਨਹੀਂ ਤਾਂ ਪ੍ਰਾਣ ਹੋਵੇਗੇ ਘਾਤਾ
0: ਨਹੀਂ ਤਾਂ ਤੁਹਾਡੇ ਪ੍ਰਾਣ ਮੇਰੇ ਹੱਥਾਂ ਤੋਂ ਨਾਸ਼ ਹੋ ਜਾਣਗੇ
1: ਜੀਵਤ ਨਾ ਤਿਆਗਾ ਅਬ ਤੋਂ ਹੀ
0: ਮੈਂ ਤੁਹਾਨੂੰ ਜਿਉਂਦੇ ਨਹੀਂ ਛੱਡਾਂਗਾ
1: ਬਹੁਤ ਦਿਨ ਕੀ ਚਿੰਤਾ ਲੱਗ ਮੋਹੀ
0: ਬਹੁਤ ਦਿਨਾਂ ਦੀ ਮੈਨੂੰ ਚਿੰਤਾ ਲੱਗੀ ਹੋਈ ਹੈ
1: ਦਿਓ ਕਸ਼ਟ ਪਤ ਸਭ ਮੈਂ ਖੋਈ
0: ਜਿੰਨਾ ਮੈਨੂੰ ਕਸ਼ਟ ਦੁੱਖ ਲੱਗਾ ਮੈਂ ਸਾਰਾ ਆਪਣਾ ਖਤਮ ਕਰ ਲਵਾਂਗਾ ਤੁਹਾਨੂੰ ਖਤਮ ਕਰਕੇ
1: ਅਬ ਲੋ ਤਰਾਸ ਪਿਓ ਨਾ ਕੋਈ
0: ਹੁਣ ਤੱਕ ਤੁਹਾਨੂੰ ਥੋੜਾ ਜਿੰਨਾ ਵੀ ਮੇਰਾ ਡਰ ਨਹੀਂ ਸਰਕਾਰ ਦਾ ਹੈ
1: ਆਨ ਹੋ ਅਗਨੰਤ ਪਾਵ ਹੋ ਨੀਰ
0: ਇਉਂ ਕਹਿ ਕੇ ਤੇ ਆਪਣੇ ਜਲਾਦਾਂ ਨੂੰ ਸਿਪਾਹੀਆਂ ਨੂੰ ਕਹਿਣ ਲੱਗਾ ਲਿਆਓ ਅੱਗ ਲੱਕੜਾਂ ਵੱਡਾ ਦੇਗਾ ਤੇ ਉਹਦੇ ਵਿੱਚ ਪਾਣੀ ਪਾ ਕੇ ਤੱਤਾ ਕਰੋ
1: ਬੀਚ ਬਿਠਾਵ ਹੋ ਤਪ ਹੈ ਸਰੀਰ
0: ਇਹਨਾਂ ਨੂੰ ਉਹਦੇ ਵਿੱਚ ਬਿਠਾਓ ਜੋਰੋ ਜੋਰੀ ਇਹਨਾਂ ਦਾ ਸਰੀਰ ਤਪੇ
1: ਮੈਂ ਜਿਮ ਤਪਤੇ ਉਹ ਦਿਨ ਅਰ ਰਾਤੀ
0: ਮੈਂ ਦਿਨੇ ਰਾਤ ਜਿਵੇਂ ਸੋ ਸੜਦਾ ਭੁਜਦਾ ਹਾਂ
1: ਮਹਾ ਕਸ਼ਟ ਤੇ ਸੁਲਗਤ ਛਾਤੀ
0: ਬਹੁਤ ਦੁੱਖ ਨਾਲ ਮੇਰੀ ਛਾਤੀ ਜਿਹੜੀ ਉਹ ਸੜਦੀ ਹੈ ਸੁਲਗਦੀ ਹੈ
1: ਤੇ ਮੈਂ ਤਪਤਾਵ ਹੋ ਬਿਲਮ ਨਾ ਲਾਵ ਹੋ
0: ਇਵੇਂ ਇਹਨਾਂ ਨੂੰ ਕਹਿੰਦਾ ਤੱਤੇ ਕਰੋ ਹੁਣ ਦੇਰੀ ਨਾ ਕਰੋ ਲਾਵੋ
1: ਨਾਹੇ ਤਾਂ ਲੈ ਨਾ ਤਾਂ ਮਨਵਾਵ ਹੋ
0: ਨਹੀਂ ਤਾਂ ਮੇਰੀ ਲੜਕੀ ਦਾ ਨਾਤਾ ਰਿਸ਼ਤਾ ਜਿਹੜਾ ਉਹ ਮਨਵਾ ਲਵੋ ਉਸ ਵੇਲੇ ਵੀ ਹੁੰਦਾ ਸੀ ਜਿੱਥੇ ਇੱਕ ਵਾਰ ਲਾਗੀ ਬ੍ਰਾਹਮਣ ਘਰ ਆਉਂਦੇ ਫਿਰ ਉੱਥੇ ਹੀ ਹੁੰਦਾ ਸੀ ਨਹੀਂ ਤਾਂ ਉਹ ਬੱਚਾ ਬੱਚੀ ਸਾਰੀ ਉਮਰ ਉਂਝ ਹੀ ਰਹਿ ਜਾਂਦੇ ਕੋਈ ਨਾਤਾ ਨਹੀਂ ਕਰਦਾ ਸੀ ਇਹ ਰੀਤ ਸੀ ਉਸ ਵੇਲੇ ਦੀ ਇਸ ਕਰਕੇ ਜਿਹੜਾ ਦੁਸ਼ਟ ਸੀ ਇਹ ਗੁਰੂ ਘਰ ਨੂੰ ਤੁਹੀਨ ਦੇ ਸ਼ਬਦ ਕਹਿ ਬੈਠਾ ਵੀ ਚੁਬਾਰਾ ਮੈਂ ਉੱਚਾ ਚੁਬਾਰਾ ਮੋਰੀ ਦੀ ਨਹੀਂ ਅਤੇ ਮੁੜਕੇ ਨੂੰ ਬਾਅਦ 'ਚ ਪਤਾ ਲੱਗਾ ਵੀ ਇਹ ਬਹੁਤ ਵੱਡੀ ਸਿੱਖਾਂ ਨੇ ਮਹਾਰਾਜ ਜੀ ਨੂੰ ਚਿੱਠੀ ਪਾਈ ਵੀ ਇਹਦਾ ਇਹਦੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ ਇਹਨੇ ਗੁਰੂ ਘਰ ਨੂੰ ਨੀਵਾਂ ਦਿਖਾਇਆ ਚੁਬਾਰੇ ਸੱਚੇ ਪਾਤਸ਼ਾਹ ਦਾ ਕੋਈ ਇਹਦੀ ਲੜਕੀ ਨਾਲ ਕੋਈ ਨਹੀਂ ਹੈ ਸੱਚੇ ਪਾਤਸ਼ਾਹ ਦੇ ਮਨ ਵਿੱਚ ਕੋਈ ਉਹਦੇ ਨਾਲ ਨਫ਼ਰਤ ਜਾਂ ਗੱਲ ਗੁਰੂ ਘਰ ਦੀ ਤੁਹੀਨ ਦੀ ਹੈ ਸ਼ਾਨ ਦੀ ਸ਼ਾਨ ਦੇ ਖਿਲਾਫ਼ ਜਿਹੜਾ ਬੋਲਿਆ ਦੁਸ਼ਟ ਹੰਕਾਰੀ ਅਤੇ ਸੰਗਤ ਦਾ ਬਚਨ ਮੰਨਣਾ ਮਹਾਰਾਜ ਨੇ ਸਿੱਖਾਂ ਦਾ ਮਿਸਟਰ ਮਿਖਾਲਫ ਸਾਹਿਬ ਨੇ ਵੀ ਇਹੋ ਹੀ ਲਿਖਿਆ ਮਹਾਰਾਜ ਨੇ ਕਿਹਾ ਸੀ ਅਸੀਂ ਆਪਣਾ ਘਰ ਬਾਰ ਸਭ ਕੁਝ ਵਾਰ ਸਕਦੇ ਪਰ ਇੱਕ ਸਿੱਖ ਦਾ ਸੰਗਤ ਦਾ ਕਹਿਆ ਹੋਇਆ ਬਚਨ ਨਹੀਂ ਮੋੜ ਸਕਦੇ ਸੰਗਤਾਂ ਨੇ ਮਹਾਰਾਜ ਨੂੰ ਦਿੱਲੀ ਦੀਆਂ ਨੇ ਚਿੱਠੀ ਪਾਈ ਵੀ ਨਹੀਂ ਲੈਣਾ ਇਹਦੇ ਇਹ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਹੰਕਾਰੀ ਆ ਗੁਰੂ ਘਰ ਨੂੰ ਇਹਨੇ ਨੀਵਾਂ ਦਿਖਾਇਆ ਨੀਵੇਂ ਬੋਲ ਬੋਲੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਸਟੈਂਡ 'ਤੇ ਅੜੇ ਨੇ ਬਾਕੀ ਇਹ ਸੋ ਇਹਦੇ ਹਵਾਲੇ ਕੀਤਾ ਬਾਦਸ਼ਾਹ ਨੇ ਸਾਰਾ ਮੁਤਸਬ ਦਾ ਭਰਿਆ ਹੋਇਆ ਜੋ ਕੁਝ ਵੀ ਹੈ ਇਹ ਬਾਦਸ਼ਾਹ ਜਾਂਗੀ ਅਤੇ ਨਕਸ਼ਬੰਦੀ ਜਿਹੜੇ ਮੁਲਾਣੇ ਨੇ ਸੋ ਉਹਨਾਂ ਦੇ ਕਰਕੇ ਹੋ ਰਿਹਾ ਇਹਨੂੰ ਤਾਂ ਵਰਤਿਆ ਗਿਆ ਚੰਦੂ ਨੂੰ ਸੋ ਕੁਹਾੜੇ ਦਾ ਦਸਤਾ ਬਣਾਇਆ ਗਿਆ ਇਹਦੇ ਮੋਢੇ 'ਤੇ ਰੱਖ ਕੇ ਚਲਾਈ ਗਈ ਯਾਸਾ ਕਾਨੂੰਨ ਮੁਤਾਬਕ ਜੋ ਚੰਗੇਜ ਖਾਂ ਨੇ ਬਣਾਇਆ ਸੀ ਮਹਾਰਾਜ ਜੀ ਨੂੰ ਉਹਨਾਂ ਕਿਹਾ ਸਜਾਵਾਂ ਦੇਣੀਆਂ ਤਾਂ ਕਿ ਖੂਨ ਦਾ ਇੱਕ ਵੀ ਤੁਬਕਾ ਧਰਤੀ 'ਤੇ ਨਾ ਡਿੱਗੇ ਜੇ ਜਿਹੜਾ ਕੋਈ ਜਿੱਡਾ ਮਹਾਨ ਸ਼ਹੀਦ ਹੁੰਦਾ ਜਿੰਨੇ ਖੂਨ ਦੇ ਕਤਰੇ ਉਹਦੇ ਵਗਦੇ ਨੇ ਇਸਲਾਮ ਦੀਆਂ ਕਿਤਾਬਾਂ ਵਿੱਚ ਲਿਖਿਆ ਆ ਉਹਨੇ ਸ਼ਹੀਦ ਪੈਦਾ ਹੁੰਦੇ ਨੇ ਤੂਫਾਨ ਉੱਠਦੇ ਨੇ ਤਾਂ ਕਿ ਇਹ ਯਾਸਾ ਕਾਨੂੰਨ ਮੁਤਾਬਕ ਇਹਨੂੰ ਕਿਹਾ ਸੀ ਸਜ਼ਾ ਦੇਣੀ ਇਸ ਕਰਕੇ ਬਹੁਤੇ ਇਤਿਹਾਸਕਾਰਾਂ ਨੂੰ ਕਿਉਂਕਿ ਬਹੁਤ ਛੇਤੀ ਛੇਤੀ ਜਹਾਂਗੀਰ ਦੇ ਗੱਦੀ 'ਤੇ ਬੈਠਣ 'ਤੇ 6 ਮਹੀਨੇ ਵੀ ਨਹੀਂ ਪੈਣ ਦਿੱਤੇ ਸੀ ਇਹਨੇ ਇਹ ਬਹੁਤ ਛੇਤੀ ਨਾਲ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ ਪਹਿਲਾਂ ਹੀ ਉਹਦੇ ਅੰਦਰ ਬਹੁਤ ਕੁਝ ਸੀ ਇਤਿਹਾਸਕਾਰਾਂ ਨੂੰ ਇਸ ਕਰਕੇ ਬਹੁਤਿਆਂ ਨੂੰ ਅਸਲ ਗੱਲ ਦਾ ਪਤਾ ਨਹੀਂ ਲੱਗਾ ਸਾਰੇ ਟਪਲਾ ਖਾ ਗਏ ਇੱਥੋਂ ਸਾਰਾ ਨਿਰਾਪੁਰਾ ਦੋਸ਼ ਜਿਹੜਾ ਸੀ ਚੰਦੂ ਨੂੰ ਦੇ ਦਿੱਤਾ ਸੋ ਤਾਂ ਕਰਕੇ ਕਵੀ ਜੀ ਨੇ ਤਾਂ ਗਿੱਠਾਂ ਗਿੱਠਾਂ ਨਾਲ ਮਿਣ ਮਿਣ ਕੇ ਇਤਿਹਾਸ ਲਿਖਿਆ ਕਿ ਇੱਕ ਗੱਲ ਕੋਈ ਰਹਿਣ ਨਹੀਂ ਦਿੰਦੇ ਆਹਮਣੋ ਸਾਹਮਣੀ ਜੋ ਹੁੰਦੀ ਹੈ ਅਤੇ ਇਹਨਾਂ ਨੇ ਜਿਵੇਂ ਕਵਿਤਾ ਵਿੱਚ ਜਿਵੇਂ ਇਹਨਾਂ ਨੂੰ ਖਬਰਾਈ ਉਵੇਂ ਅੰਨ ਬਿੰਨ ਦਿੱਤੀ ਹੈ ਵੀ ਇਕੱਲੀ ਇਹ ਨਾਤੇ ਵਾਲੀ ਗੱਲ ਨਹੀਂ ਸੀ ਕਹਿਣ ਲੱਗਾ ਨਹੀਂ ਤਾਂ ਸੋ ਮੇਰੀ ਲੜਕੀ ਦਾ ਜਿਹੜਾ ਨਾਤਾ ਉਹ ਮਨਵਾ ਲਵੋ
1: ਸੁਣੀ ਦੁਸ਼ਟ ਕੀ ਆਏ ਸਜਬ
0: ਜਦੋਂ ਦੁਸ਼ਟ ਚੰਦੂ ਦੀ ਛਪਾਈਆਂ ਨੇ ਜਲਾਦਾਂ ਨੇ ਇਹ ਹੁਕਮ ਆਗਿਆ ਸੁਣੀ ਹੈ
1: ਜਲ ਭਰ ਦੇਗ ਚੜਾਏ ਸਤਬ
0: ਭਰ ਕੇ ਦੇਗਾ ਵੱਡਾ ਪਾਣੀ ਦਾ ਤੇ ਅੱਗ ਤੇ ਚੜਾ ਦਿੱਤਾ ਹੈ
1: ਕਹਿਓ ਬਾਕ ਹਮ ਕੋ ਡਰ ਪਾਵੇ
0: ਕਹਿਓ ਬਾਕ ਹਮ ਕੋ ਡਰ ਪਾਵੇ ਸੋ ਕਹਿਣ ਲੱਗਾ ਸੋਨ ਸਤਿਗੁਰ ਕੁਛ ਨਹੀਂ
1: ਸੁਣ ਸਤਿਗੁਰ ਕੁਛ ਰਹਿਦਾ ਨਾ ਆਨੀ।
0: ਇਹਦੀ ਇਹ ਗੱਲ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਥੋੜੀ ਜਿੰਨੀ ਵੀ ਡਰ ਵਾਲੀ ਗੱਲ ਮਨ ਵਿੱਚ ਨਹੀਂ ਲਿਆਂਦੀ ਆ ਵੀ ਦੇ ਗੁੱਬਲ ਦੀ ਵੇਖ ਕੇ
1: ਕਹਿਓ ਬਾਕ ਹਮ ਕੋ ਡਰ ਪਾਵੇ।
0: ਮਹਾਰਾਜ ਕਹਿਣ ਲੱਗੇ ਵੀ ਤੂੰ ਸਾਨੂੰ ਡਰਾਉਣਾ ਵਾ ਇਸ ਤਰ੍ਹਾਂ ਦਿਖਾ ਕੇ ਤੱਤਾ ਪਾਣੀ
1: ਜਿਵੇਂ ਪੂਰਬ ਤਿਮ ਹੀ ਬਨ ਆਵੇ।
0: ਜਿਵੇਂ ਪੂਰਬ ਜਿਵੇਂ ਪਹਿਲਾਂ ਨਾ ਸਾਡਾ ਨਿਸ਼ਚਾ ਜੋ ਅਸੀਂ ਕਹਿ ਦਿੱਤਾ ਉਸੇ ਤਰ੍ਹਾਂ ਹੀ ਹੋਣਾ ਸਾਡੇ ਵੱਲੋਂ ਉਹੀ ਫੈਸਲਾ ਵਾ ਕਦੇ ਵੀ ਨੀ ਪ੍ਰਵਾਨ ਹੋਵੇਗਾ ਨਾਤਾ
1: ਨਹਿ ਤਬ ਦੋਹਤਾ ਲੇਕ ਬਨਾਤਾ।
0: ਕਦੇ ਵੀ ਅਸੀਂ ਤੇਰੀ ਲੜਕੀ ਦਾ ਨਾਤਾ ਨਹੀਂ ਗੁਰੂ ਘਰ ਵਿੱਚ ਲਵਾਂਗੇ।
1: ਚਿਤ ਜੇ ਚਹਿਤ ਪ੍ਰਾਨ ਕਰ ਘਾਤਾ।
0: ਜੇ ਤੂੰ ਚਾਹੁੰਦਾ ਆਪਣੇ ਚਿੱਤ ਵਿੱਚ ਸਾਡੇ ਪ੍ਰਾਨ ਨਾਸ ਕਰਨੇ
1: ਜੇਤੀ ਅਵਗਿਆ ਕਰੈ ਦੁਖਾਵੇ।
0: ਉਹ ਤੇਰੀ ਮਰਜ਼ੀ ਤੈਨੂੰ ਖੋਲਿਆ ਪਰ ਦੇਖ ਕਲਯੁਗ ਦਾ ਸਮਾਂ ਇਹਦੇ ਵਿੱਚ ਜਿਹੋ ਜਿਹਾ ਕਰਮ ਕੋਈ ਕਰਦਾ ਵਾ ਉਹ ਵੱਛ ਉਹਨੂੰ ਭੋਗਣਾ ਪੈਂਦਾ ਵਾ। ਜੋ ਕੋਈ ਬੀਜਦਾ ਵਾ ਉਹ ਵੱਛ ਵੱਢਣਾ ਪੈਂਦਾ। ਕਰਮ ਗਤੀ ਬਹੁਤ ਪਲਵਾਨ ਹੈ। ਗੁਰੂ ਸਾਹਿਬ ਇਹ ਨਹੀਂ ਵੀ ਉਹਨੂੰ ਕੋਈ ਇਹ ਸਰਾਪ ਦੇ ਰਹੇ ਅਗਲੇ ਬਚਨ ਜਿਹੜੇ ਨੇ ਨਹੀਂ। ਗੁਰੂ ਸਾਹਿਬ ਸੋ ਧਰਮ ਦੇ ਆਚਾਰੀਆ ਨੇ ਉਪਦੇਸ਼ ਦੇਣਾ ਭਾਵੇਂ ਕੋਈ ਦੁਸ਼ਮਣ ਹੈ ਹਰੇਕ ਨੂੰ ਸੁਚੇਤ ਕਰਨਾ ਗੁਰੂ ਦਾ ਫਰਜ਼ ਹੈ। ਸੁਚੇਤ ਕਰਨਾ ਪਾਪ ਕਰਮ ਤੋਂ। ਇਹ ਨਹੀਂ ਕਿ ਮਹਾਰਾਜ ਨੂੰ ਆਪਣੇ ਸਰੀਰ ਨਾਲ ਮੋਹ ਹੈ। ਮਹਾਰਾਜ ਨੂੰ ਕਹਿਣ ਲੱਗੇ ਵੀ ਜਿੱਤੀ ਵਗਿਆ ਕਰਾਂ ਦੁਖਾਵੇਂ। ਜਿੰਨੀ ਤੂੰ ਵਗਿਆ ਗੁਰੂ ਘਰ ਦੀ ਕਰੇਗਾ ਦੁਖਾਵੇਂਗਾ
1: ਤੇ ਤੋਂ ਅੰਤ ਦੁੱਖ ਲਹਿ ਪਛਤਾਵੇ।
0: ਅੰਤ ਸਮੇਂ ਓਨਾ ਹੀ ਦੁੱਖ ਪਾ ਕੇ ਤੇ ਫਿਰ ਤੂੰ ਕੁਰਲਾਵੇਂਗਾ ਪਛਤਾਉਣਾ ਪਵੇਗਾ।
1: ਕ੍ਰੋਧ ਦੇ ਵਸੀ ਹੋਏ ਜਿਮ ਅੱਗ ਕਰਤਾ।
0: ਹੁਣ ਜਿਵੇਂ ਤੂੰ ਕ੍ਰੋਧ ਦੇ ਵਸ ਹੋ ਕੇ ਇਹ ਕ੍ਰੋਧ ਜੋ ਬਹੁਤ ਨੁਕਸਾਨ ਕਰਦਾ ਹੈ ਇਹਦੇ ਵਸ ਹੋ ਕੇ ਜਿਵੇਂ ਹੁਣ ਤੂੰ ਪਾਪ ਕਰੇਗਾ
1: ਪਰ ਹੈ ਨਰਕ ਜਮ ਫਾਸੀ ਧਰਤਾ।
0: ਇਹਦਾ ਫਲ ਨਰਕਾਂ ਵਿੱਚ ਪਵੇਗਾ ਜਦੋਂ ਜਮਾਂ ਦੀ ਫਾਹੀ ਤੇਰੇ ਗਲ ਵਿੱਚ ਪਵੇਗੀ ਤੇ ਨਰਕਾਂ ਵਿੱਚ ਪਵੇਗਾ। ਇਹ ਗੁਰੂ ਘਰ ਦਾ ਸਿਧਾਂਤ ਆ ਵੀ ਜਿਹੜਾ ਇੱਥੇ ਨਿਮ ਕੇ ਆਉਂਦਾ ਉਹ ਤੇ ਬਖਸ਼ਿਸ਼ ਹੁੰਦੀ ਹੈ ਉਹਨੂੰ ਗੱਲ ਨਾਲ ਲਾਉਂਦੇ ਨੇ ਮਾਰ। ਜਿਹੜਾ ਚੜ ਕੇ ਆਉਂਦਾ ਹੈ ਦੁਸ਼ਟਪਣਾ ਉਹਨਾਂ ਮੱਥਾ ਭੱਜਦਾ ਵਾ ਉਹ ਚੜ ਜਾਂਦਾ ਜਿਹੜਾ ਅੜਕੇ ਆਉਂਦਾ। ਅੜੇ ਸੋ ਚੜੇ ਸਰਨ ਪਰੇ ਸੋ ਤਰੇ। ਇਹ ਐਸਾ ਦਾਰਾ ਮਹਾਰਾਜ ਨੇ ਉਹਦੇ ਮੁਤਾਬਕ ਇਹਨੂੰ ਨਸੀਹਤ ਦਿੱਤੀ ਹੈ ਜੋ ਫਰਜ਼ ਸੀ ਇੱਕ ਵਾਰ ਦੇਣੀ।
1: ਕਹਿ ਚੰਦੂ ਅਥ ਗਿਆਨ ਸੁਣਾ।
0: ਅੱਗੋਂ ਚੰਦੂ ਕਹਿਣ ਲੱਗਾ ਵੀ ਹੁਣ ਮੈਨੂੰ ਤੁਸੀਂ ਗਿਆਨ ਦੀਆਂ ਗੱਲਾਂ ਸੋ ਦੱਸਦੇ ਹੋ।
1: ਕੂਕਰ ਕਹਿਓ ਨਾ ਤਬ ਡਰ ਪਾਵਤ।
0: ਜਦੋਂ ਕੂਕਰ ਕੁੱਤਾ ਕਿਹਾ ਸੀ ਉਦੋਂ ਕਿਉਂ ਨੀ ਸੋ ਉਸ ਵੇਲੇ ਕਿਉਂ ਨੀ ਡਰੇ ਸੀ।
1: ਜਿਸ ਕੋ ਫਲ ਅਬਲੇ ਹੋ ਮਹਾਨ।
0: ਸੋ ਕੁੱਤਾ ਕਹੇ ਹੋਏ ਦਾ ਫਲ ਹੁਣ ਤੁਸੀਂ ਬਹੁਤਾ ਪਾਉਣਾ ਕਰੋ।
1: ਦੇਓ ਸਜਾਏ ਪ੍ਰਾਣ ਕਰ ਹਨ।
0: ਮੈਂ ਤੁਹਾਨੂੰ ਸਜ਼ਾ ਦੇ ਕੇ ਪ੍ਰਾਣ ਤੁਹਾਡੇ ਨਾਸ ਕਰ ਦੇਵਾਂਗਾ। ਮਹਾਰਾਜ ਜੀ ਨੇ ਨੀ ਕਿਹਾ ਸੀ ਸਤਿਗੁਰੂ ਤੇ ਕਿਸੇ ਨੂੰ ਅਲਫਾਜ਼ ਕਹਿੰਦੇ। ਸਿੱਖਾਂ ਨੇ ਜੋ ਅੰਮ੍ਰਿਤਸਰ ਆਈ ਸੀ ਚਿੱਠੀ ਖੋਲ੍ਹ ਕੇ ਸੁਣਾਈ ਦਿੱਲੀ ਸੰਗਤ ਸਿੱਖ ਜਿਹੜੇ ਸੀ ਕਈ ਤਰ੍ਹਾਂ ਦੇ ਕੋਈ ਵੀਰ ਅਸੀਂ ਵੀ ਹੁੰਦੇ ਆ ਸ਼ਾਂਤ ਸੁਭਾਅ। ਉਹਨਾਂ ਕਿਹਾ ਸੀ ਮਹਾਰਾਜ ਨਹੀਂ ਲੈਣਾ ਰਾਤਾ ਸਾਡੀ ਵੀ ਬੇਨਤੀ ਆ ਵੀ ਇਹ ਕੁੱਤਾ ਭੌਂਕਦਾ ਵਾ ਵੀ ਗੁਰੂ ਘਰ ਜੈ ਸੀ ਸਿੱਖ ਦਾ ਸਿੱਖਾਂ ਨੇ ਕਿਹਾ ਸੀ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕੱਲ੍ਹ ਵੀ ਇਹ ਪ੍ਰਸੰਗ ਆਇਆ ਸੀ ਅਤੇ ਇਹ ਹੁਣ ਦੁਸ਼ਟ ਸਾਧ ਸੰਗਤ ਜੀ ਇਸ ਤਰ੍ਹਾਂ ਕਹਿ ਰਿਹਾ ਅਤੇ ਅੱਗੋਂ ਮਹਾਰਾਜ ਜੀ ਨੇ ਫਿਰ ਬਚਨ ਕੀਤੇ।
1: ਗੁਰੂ ਭਨਿਓ ਜੇ ਨਹਿ ਤਬ ਕਹਿਓ।
0: ਮਹਾਰਾਜ ਜੀ ਕਹਿੰਦੇ ਜੇਕਰ ਅਸੀਂ ਉਸ ਵੇਲੇ ਨਹੀਂ ਵੀ ਕਿਹਾ। ਮਹਾਰਾਜ ਨੇ ਤਾਂ ਕਿਹਾ ਨਹੀਂ ਸੀ। ਮਹਾਰਾਜ ਕਹਿਣ ਲੱਗੇ ਜੇਕਰ ਅਸੀਂ ਆਪਣੀ ਰਸਨਾ ਤੋਂ ਨਹੀਂ ਕਿਹਾ ਚੰਦੂ ਤੈਨੂੰ ਕੋਈ ਕੂਕਰਾ ਦਿਖਾਓ
1: ਕਹੀਓ ਜੈਸੇ ਕਰ ਚਾਹਿਓ।
0: ਤਾਂ ਫਿਰ ਅਸੀਂ ਉਸ ਗੱਲ ਤੋਂ ਡਰ ਕੇ ਸਿੱਖ 'ਤੇ ਦੋਸ਼ ਦੇ ਕੇ ਸਾਰਾ ਵੀ ਸਿੱਖ ਨੂੰ ਫੜ ਲਾ ਅਸੀਂ ਸਾਡਾ ਕੀ ਕਸੂਰ ਹੈ। ਅਸੀਂ ਹੁਣ ਔਖੇ ਵੇਲੇ ਘਬਰਾ ਜਾਈਏ ਮੁੱਕਰ ਜਾਈਏ ਅਤੇ ਇਹ ਵੀ ਗੁਰੂ ਦੀ ਸੋ ਇਹ ਵੀ ਸਾਨੂੰ ਨਹੀਂ ਪਾਉਂਦਾ। ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਸਿੱਖ ਨੇ ਕਿਹਾ ਤਾਂ ਤਾਂ ਵੀ ਅਸੀਂ ਕਿਹਾ ਤੂੰ ਕਰ ਲਾ ਜਿਹੜਾ ਉਹ ਕਰਨਾ ਵਾ।
1: ਕਿਹਾ ਚਾਕਰ ਸੋ ਦੇਗ ਉਬਾਰੀ।
0: ਫਿਰ ਕਹਿ ਕੇ ਆਪਣੇ ਨੌਕਰਾਂ ਨੂੰ ਇਹਨੇ ਦੇਗ ਪਾਣੀ ਦੀ ਉਬਾਲੀ ਹੈ ਪੂਰਾ ਗਰਮ ਕੀਤਾ ਹੈ।
1: ਪਕੜੋ ਦੇਹੋ ਤੁਸੀਂ ਮਹਿੰਡਾਰੀ।
0: ਪਕੜੋ ਦੇਹੋ ਕਹਿਣ ਲੱਗਾ ਜਦੋਂ ਪੂਰਾ ਗਰਮ ਹੋ ਗਿਆ ਨਾ ਕਹਿੰਦਾ ਫੜ ਲਓ ਇਹਨਾਂ ਨੂੰ ਅਤੇ ਵਿੱਚ ਪਾ ਦਿਓ ਇਹਦੇ ਫੜ ਕੇ।
1: ਤਬ ਸਤਿਗੁਰ ਉੱਠ ਆਪੇ ਗਏ।
0: ਸਤਿਗੁਰੂ ਮਹਾਰਾਜ ਕਹਿਣ ਲੱਗੇ ਫੜਨ ਦੀ ਲੋੜ ਹੀ ਨਹੀਂ ਸਾਨੂੰ ਸਿਪਾਹੀਆਂ ਨੂੰ। ਆਪੇ ਉੱਠ ਕੇ ਮਹਾਰਾਜ ਉਸ ਜੇਲ੍ਹ ਕੋਠੜੀ ਵਿੱਚੋਂ ਅਤੇ ਦੇਗੇ ਦੇ ਕੋਲ ਜਾ ਪਹੁੰਚੇ ਹਨ।
1: ਤਪਤ ਨੀਰ ਮਹਿ ਬੈਠਤ ਪਏ।
0: ਤਪਦੇ ਹੋਏ ਸੌ ਪਾਣੀ ਦੇ ਵਿੱਚ ਮਹਾਰਾਜ ਬੈਠ ਗਏ ਹਨ।
1: ਹਾਹਾਕਾਰ ਹੇਰ ਸਿੱਖ ਕਰ।
0: ਜਦੋਂ ਸਿੱਖਾਂ ਨੇ ਵੇਖਿਆ ਨਾ ਤੇ ਹਾਹਾਕਾਰ ਕੀਤੀ ਵੇਖ ਕੇ।
1: ਉੱਠਿਓ ਪ੍ਰਾਣਾ ਸ਼ਕਤ ਨਾ ਜਰ।
0: ਭਾਈ ਪ੍ਰਾਣਾ ਜੀ ਉੱਠਿਆ ਉਸੇ ਵੇਲੇ ਤੇ ਸ਼ਕਤੀ ਜਿਹੜੀ ਉਹਦੇ ਵਿੱਚ ਬਹੁਤ ਜ਼ਿਆਦਾ ਸੇਵਾ ਕਰਕੇ ਲਈ ਉਹ ਜਰੀ ਨਹੀਂ ਗਈ।
1: ਗੁਰਦਿਸ਼ ਚੱਲਿਓ ਕੇ ਲਓ ਉਬਾਰੀ।
0: ਸਤਿਗੁਰੂ ਮਹਾਰਾਜ ਦੇ ਵੱਲ ਨੂੰ ਚੱਲਿਆ ਇਹ ਸੋਚ ਕੇ ਵੀ ਮੈਂ ਬਚਾ ਲਵਾਂ ਦੇਗ ਵਿੱਚ ਬਹਿਣ ਤੋਂ।
1: ਹਤੋਂ ਦੁਸ਼ਟ ਚੰਦੂ ਦੁਰਾਚਾਰੀ,
0: ਇਹ ਦੁਰਾਚਾਰੀ ਜਿਹੜਾ ਚੰਦੂ ਹੈ ਇਹਨੂੰ ਮੈਂ ਹੁਣੇ ਪਟਕਾ ਕੇ ਮਾਰਾਂ ਧਰਤੀ ਤੇ ਸ਼ਕਤੀ ਨਾਲ।
1: ਤਬ ਹੈ ਸਿਪਾਹੀ ਗਹਿ ਕਰ ਸੋਟਾ,
0: ਉਸੇ ਵੇਲੇ ਸਿਪਾਹੀਆਂ ਨੇ ਜਦੋਂ ਮਹਾਰਾਜ ਵੱਲ ਨੂੰ ਆਉਣ ਲੱਗਾ ਨਾ ਤੇ ਫੜ ਕੇ ਸੋਟਾ ਸੋਟੇ ਨਾਲ।
1: ਦੋਏ ਤਰੇ ਹਤੇ ਜਾਤ ਕੋ ਹੋਟਾ,
0: ਮਹਾਰਾਜ ਵੱਲ ਜਾਂਦੇ ਨੂੰ ਦੋ ਤਿੰਨ ਸੋਟੇ ਮਾਰੇ ਨੇ ਵੱਡੇ ਭਾਰੀ।
1: ਸਤਿਗੁਰੂ ਕਹਿਓ ਨਾ ਆਵੋ ਤੀਰ,
0: ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਸਿੱਖਾ ਸਾਡੇ ਕੋਲ ਨੀ ਕਿਸੇ ਨੇ ਆਉਣਾ, ਨਾ ਆਵੋ।
1: ਪਰ ਹੈ ਦੁਸ਼ਟ ਜਰ ਖਾਰੇ ਨੀਰ,
0: ਇਹ ਦੁਸ਼ਟ ਜਿਹੜਾ ਚੰਦੂ ਹੈ ਇਹਦੀਆਂ ਜੜਾਂ ਹੀ ਖਾਰੇ ਪਾਣੀ ਵਿੱਚ ਪੈ ਰਹੀਆਂ ਨੇ, ਅਸੀਂ ਪਾਣੀ ਵਿੱਚ ਨਹੀਂ ਬੈਠ ਰਹੇ। ਸੋ ਜੋ ਜੋ ਕਰੈ ਵਗਿਆ ਜਨ ਕੀ, ਆਪ ਜੀ ਦੇ ਹੀ ਬਚਨ ਨੇ, ਸੋ ਤੈ ਦੀਏ ਰੁੜਾਈ। ਜੋ ਭਗਤਾਂ ਨਾਲ ਕਹਿੰਦਾ ਨਿਰਵੈਰਾਂ ਨਾਲ ਵੈਰ ਰਚਦਾ ਨਾ, ਸੋ ਅਵੱਗਿਆ ਜਨਾਂ ਦੀ ਕਰਦਾ ਉਹਨੂੰ ਰੋੜ ਦਿੰਦਾ ਮਹਾਰਾਜ, ਜੜਾਂ ਉਹਦੀਆਂ ਚੁੱਕ ਦਿੰਦਾ, ਉਹਦੀ ਕੁਲਾ ਨਾਸ ਹੋ ਜਾਂਦੀਆਂ ਨੇ। ਇਹ ਮਹਾਰਾਜ ਦੀ ਬਾਣੀ ਦੇ ਬਚਨ ਨੇ, ਉਹਦੇ ਮੁਤਾਬਕ ਹੀ ਬਚਨ ਕੀਤਾ ਹੈ।
1: ਹਮ ਤਾਂ ਤਜ ਹੈ ਆਪਣੇ ਪ੍ਰਾਣ,
0: ਅਸੀਂ ਤਾਂ ਭਾਈ ਸਿੱਖੋ ਆਪਣੇ ਪ੍ਰਾਣ ਜਿਹੜੇ ਨਿਸ਼ਾਵਰ ਕਰ ਦਿਆਂਗੇ ਸੱਚ ਧਰਮ ਤੋਂ।
1: ਲੈ ਹੋ ਸਾਸਨਾ ਤੁਮ ਕਿਉਂ ਆਣ,
0: ਤੁਸੀਂ ਕਿਉਂ ਐਵੇਂ ਆ ਕੇ ਤਾੜਨਾ ਲੈਂਦੇ ਹੋ, ਦੁੱਖ ਲੈਂਦੇ ਹੋ ਛਪਾਈਆਂ ਤੋਂ।
1: ਖਰਿਆ ਦੂਰ ਕਰ ਜੋਰ ਪਿਰਾਣਾ,
0: ਤਾਂ ਉਸ ਵੇਲੇ ਹੱਥ ਜੋੜ ਕੇ ਭਾਈ ਪ੍ਰਾਣਾ ਜੀ ਦੂਰ ਹੀ ਖੜੋ ਗਿਆ ਹੈ।
1: ਸ਼ਕਤ ਦਿਖਾਵਨ ਹੇਤ ਵਿਖਾਣਾ,
0: ਜੋ ਸ਼ਕਤੀ ਹੈ ਉਹ ਵਿਖਾਉਣ ਵਾਸਤੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਹੈ।
1: ਪ੍ਰਭ ਜੀ ਰਹਿਓ ਜਾਏ ਨਹਿ ਮੋਤੇ,
0: ਹੇ ਸਤਿਗੁਰੂ ਮਹਾਰਾਜ ਜੀ ਤੁਹਾਨੂੰ ਇਹੋ ਤਸੀਹੇ ਹੁੰਦੇ ਵੇਖ ਕੇ ਮੇਥੋਂ ਰਿਹਾ ਨਹੀਂ ਜਾ ਰਿਹਾ ਹੈ।
1: ਰਾਵਰ ਕੋ ਏਤਿਕ ਦੁੱਖ ਹੋਤੇ,
0: ਆਪ ਜੀ ਨੂੰ ਇੰਨਾ ਦੁੱਖ ਹੁੰਦਿਆਂ ਹੋਇਆਂ ਸੋ ਚੱਲਦੇ ਵੇਖਦਿਆਂ,
1: ਦਿੱਲੀ ਲਵਪੁਰ ਨਗਰ ਬਿਸਾਲੇ,
0: ਜੇ ਆਪ ਜੀ ਹੁਣੇ ਆਗਿਆ ਕਰੋ ਦਿੱਲੀ ਤੇ ਲਾਹੌਰ ਜੋ ਵੱਡੇ ਸ਼ਹਿਰ ਹਨ।
1: ਅਬ ਲੇ ਵੋ ਨਿਜ ਹੱਥ ਉਠਾ ਲੇ,
0: ਮੈਂ ਹੁਣੇ ਆਪਣੇ ਹੱਥ ਦੀ ਤਲੀ ਤੇ ਇਹਨਾਂ ਨੂੰ ਚੁੱਕ ਲਵਾਂ।
1: ਦੋਹਨ ਪਿਰਾਵੋ ਜਿਉ ਕਰ ਤਾਰੀ,
0: ਜਿਵੇਂ ਤਾੜੀ ਮਾਰੀ ਦੀ ਦੋਹਾਂ ਹੱਥ, ਦੋਹਾਂ ਨੂੰ ਚੁੱਕ ਕੇ ਹੱਥ ਤੇ ਪੜਾ ਦਿਆਂ ਇਹਨਾਂ ਨੂੰ ਖਤਮ ਕਰਦਿਆਂ ਤੁਰਕਾਂ ਦੇ ਰਾਜ ਨੂੰ।
1: ਦੇਉ ਨਾਸ ਕਰ ਲੱਗਿਆ ਨਾ ਬਾਰੀ,
0: ਮੈਂ ਨਾਸ ਕਰਦਿਆਂ ਮਹਾਰਾਜ ਕੋਈ ਦੇਰੀ ਨਹੀਂ ਲੱਗੂਗੀ।
1: ਕਿਉਂ ਇਤਨੇ ਦੁੱਖ ਸਹੋ ਗਸਾਈ,
0: ਹੇ ਮਾਲਕ ਸਤਿਗੁਰੂ ਜੀ ਕਿਉਂ ਇੰਨਾ ਦੁੱਖ ਆਪ ਜੀ ਸਹਾਰ ਰਹੇ ਹੋ।
1: ਦੇਹੋ ਸ਼ਾਰ ਤੇ ਮੁਖ ਕਹੋ ਨਾ ਕਾਈ,
0: ਮੁਖ ਤੋਂ ਭਾਵੇਂ ਨਾ ਬੋਲੋ ਮੈਨੂੰ ਇਸ਼ਾਰਾ ਕਰ ਦਿਓ ਮਾੜਾ ਜਿਹਾ।
1: ਸੁਣ ਸਤਿਗੁਰੂ ਕਹਿ ਕਿਹੇ ਤੇ ਪਾਈ,
0: ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ ਭਾਈ ਸਿੱਖਾ ਪ੍ਰਾਣਾ ਜੀ ਇਹ ਸ਼ਕਤੀ ਇੰਨੀ ਕਿਤੋਂ ਪਾਈ, ਕਿੱਥੋਂ ਪ੍ਰਾਪਤ ਕੀਤੀ ਹੈ?
1: ਜੇ ਚਾਹਤ ਅਬ ਸ਼ਕਤ ਦਿਖਾਈ,
0: ਜਿਹੜੀ ਸ਼ਕਤੀ ਤੂੰ ਹੁਣ ਸਾਡੇ ਸਾਹਮਣੇ ਦਿਖਾਉਣ ਵਾਸਤੇ ਸਾਡਾ ਇਸ਼ਾਰਾ ਲੋੜਦਾ ਹੈ।
1: ਸੁਣੋ ਗੁਰੂ ਕਰ ਸੇਵ ਤੁਮਾਰੀ,
0: ਅੱਗੋਂ ਕਹਿਣ ਲੱਗਾ ਸੁਣੋ ਮਹਾਰਾਜ ਜੀ ਤੁਹਾਡੀ ਸੇਵਾ ਕਰਕੇ ਤੁਹਾਡੇ ਚਰਨਾਂ ਵਿੱਚੋਂ ਹੀ
1: ਪਿਓ ਕਿਰਪਾ ਤੇ ਪਰਾਕ੍ਰਮ ਭਾਰੀ,
0: ਤੁਹਾਡੀ ਕਿਰਪਾ ਹੋਣ ਤੇ ਇੰਨਾ ਭਾਰੀ ਬਲੀ ਮੈਂ ਹੋ ਗਿਆ, ਇੰਨੀ ਸ਼ਕਤੀ ਰੱਖਦਾ ਹਾਂ।
1: ਚੰਦੂ ਦੁਸ਼ਟ ਮੂਢ ਕਿਆ ਹੈ,
0: ਚੰਦੂ ਦੁਸ਼ਟੇ ਮੂਰਖ ਮੇਰੇ ਸਾਹਮਣੇ ਇਕੱਲਾ ਕੀ ਹੈ?
1: ਨਾਸੋਂ ਤੁਰਕ ਨਾਮ ਨਹਿ ਰਹਿ,
0: ਮੈਂ ਸਾਰੇ ਤੁਰਕਾਨੇ ਨੂੰ ਨਾਸ ਕਰ ਦਾਂਗਾ, ਇਹਨਾਂ ਦਾ ਕੋਈ ਨਾਮ ਲੈਣ ਵਾਲਾ ਵੀ ਨਹੀਂ ਬਚੇਗਾ।
1: ਜਿਨਕੇ ਰਾਜ ਮਹਾ ਅਨਿਆਏ,
0: ਜਿਨ੍ਹਾਂ ਦੇ ਰਾਜ ਵਿੱਚ ਇੰਨਾ ਭਾਰੀ ਅਨਿਆ ਕੁਨਿਆ ਹੋ ਰਿਹਾ ਹੈ,
1: ਤੁਮ ਸਮਕੋ ਅਸਹੋਤ ਸਜਾਏ,
0: ਤੁਹਾਡੇ ਵਰਗੇ ਏਡੇ ਵੱਡੇ ਮਹਾਂਪੁਰਖ ਸਤਿਗੁਰਾਂ ਨੂੰ ਇਹੋ ਜਿਹੀਆਂ ਸਜਾਵਾਂ ਮਿਲ ਰਹੀਆਂ ਨੇ, ਇਹ ਨਹੀਂ ਸਾਰ ਹੁੰਦਾ।
1: ਗੁਰੂ ਕਹਿਓ ਜਿਨ ਕੀ ਕਰ ਸੇਵਾ,
0: ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ ਭਾਈ ਪ੍ਰਾਣਾ ਜੀ ਜਿਨ੍ਹਾਂ ਦੀ ਅਸਾਂ ਦੀ ਸਾਡੀ ਗੁਰੂ ਦੀ ਸੇਵਾ ਕਰਕੇ
1: ਲਈ ਸ਼ਕਤ ਧਾਰਤ ਅਹਮੇਵਾ,
0: ਸ਼ਕਤੀ ਤੂੰ ਲਈ ਹੈ ਤੇ ਉਹ ਸ਼ਕਤੀ ਲੈ ਕੇ ਫਿਰ ਇੰਨਾ ਅਭਿਮਾਨ ਕਰਦਾ ਹੈ।
1: ਤਿੰਨ ਮਹੁ ਸ਼ਕਤ ਇਹ ਕਹਿ ਨਾਹੀ,
0: ਉਸੇ ਗੁਰੂ ਅੱਗੇ ਵਿਖਾਉਣ ਦੀ ਗੱਲ ਕਰ ਰਹੇ ਕਿ ਉਸ ਗੁਰੂ ਸਾਹਿਬਾਂ ਵਿੱਚ ਭਾਵ ਸਾਡੇ ਵਿੱਚ ਇਹ ਸ਼ਕਤੀ ਨਹੀਂ ਹੈ।
1: ਕਿਮ ਜਾਣਤ ਆਪਣੇ ਮਨ ਮਾਹੀ,
0: ਕਿਵੇਂ ਤੂੰ ਆਪਣੇ ਮਨ ਵਿੱਚ ਸਮਝਦਾ ਹੈ? ਸਮੁੰਦਰ ਗੁਰੂ ਸਮੁੰਦਰ ਦੀ ਨਹੀਂ ਆਈ ਹੈ, ਸਮੁੰਦਰ ਚੋਂ ਇੱਕ ਬੂੰਦ ਲੈ ਕੇ ਤੇ ਉਹ ਦਿਖਾਉਣ ਵਾਸਤੇ ਸਾਡੇ ਸਾਹਮਣੇ ਕਹਿੰਦਾ, ਸਾਨੂੰ ਨਹੀਂ ਪਤਾ, ਅਸੀਂ ਨਹੀਂ ਦਿਖਾ ਸਕਦੇ।
1: ਜੇ ਜਾਣਤ ਤੂਸ਼ਨ ਕਰ ਰਹੋ,
0: ਜੇ ਇਹ ਗੱਲ ਨੂੰ ਸਮਝਦਾ ਪਿਆਰੇ ਸਿੱਖਾ ਫਿਰ ਚੁੱਪ ਕਰਕੇ ਰਹੋ, ਬਾਣੀ ਪੜੋ,
1: ਬੈਠੇ ਵੇਖੋ ਨਹੀਂ ਕੁਛ ਕਹੋ,
0: ਬੈਠੇ ਹੋਏ ਇੱਕ ਥਾਂ ਤੇ ਵੇਖੋ ਕਿਵੇਂ ਭਾਣਾ ਮੰਨਣ ਦਾ ਉਪਦੇਸ਼ ਅਸੀਂ ਦੇਣਾ ਹੈ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਕਹਿਣੀ ਹੈ।
1: ਨਹੀਂ ਤਾਂ ਛੂਛੋ ਹੀ ਰਹਿ ਜਾ ਹੈ।
0: ਨਹੀਂ ਤਾਂ ਜੇ ਨਾ ਗੱਲ ਮੰਨੇਗਾ ਨਾ ਵਿਖਾਉਣ ਦੀ ਜਿੱਦ ਕਰੇਗਾ ਤੇ ਫਿਰ ਖਾਲੀ ਵੀ ਹੋ ਜਾਵੇਗਾ।
1: ਕੋਈ ਸ਼ਕਤ ਕੋਪਨ ਬਚਤਾ ਹੈ।
0: ਬੱਚੇ ਨੂੰ ਬਾਹਰ ਲੈ ਜਾਓ ਬੀਬਾ, ਬੱਚਿਆਂ ਨੂੰ ਬਾਹਰ ਲੈ ਜਾਓ। ਸਾਰੀ ਸੰਗਤ ਡਿਸਟਰਬ ਹੁੰਦੀ ਹੈ, ਕੋਈ ਨਹੀਂ, ਜਦੋਂ ਚੁੱਪ ਕਰ ਗਿਆ ਫਿਰ ਆ ਜਾਓ ਅੰਦਰ। ਹੋਏ ਸ਼ਕਤ ਕੋ ਪੁੰਨ ਪੁੱਛਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਸ਼ਕਤੀ ਆਪਦੀ ਖੁਆ ਕੇ ਸਾਰੀ ਤੇ ਫਿਰ ਪਛਤਾਵੇਂਗਾ ਸਿੱਖਾ। ਭਾਈ ਪੁਰਾਣਾ ਜੀ, ਇਸ ਕਰਕੇ ਜੇ ਸਮਝਦੇ ਹੋ ਵੀ ਸਾਡੇ ਬੱਚੇ ਨੇ ਤੇ ਫਿਰ ਚੁੱਪ ਉੱਥੋਂ ਚੁੱਪ ਹੋ ਕੇ ਬਾਣੀ ਪੜੋ।
1: ਹਮਨੇ ਇਮਹੀ ਕਾਰਨ ਕਰਨਾ,
0: ਅਸਾਂ ਨੇ ਇਸ ਤਰ੍ਹਾਂ ਦਾ ਕਾਰਨ ਕਰਨਾ, ਭਾਣਾ ਮੰਨਣ ਦਾ ਸ਼ਹੀਦੀ ਪਰੰਪਰਾ ਚਲਾਉਣੀ ਆ। ਆਪਾਂ ਸ਼ਬਦ ਵੀ ਸੁਣੇ ਨੇ ਨਾ ਕਿ ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀ ਆ, ਬਿਨਵੰਤ ਨਾਨਕ ਸਹੀ ਜਾਣਾ ਜਿਨੀ ਹਰ ਰਸ ਪੀਆ। ਭਾਈ ਹੀਰਾ ਸਿੰਘ ਜੀ ਦੀ ਰਸਨਾ ਸ਼ਬਦ ਸੁਣੇ ਨੇ, ਆਪ ਜੀ ਦੇ ਹੀ ਸ਼ਬਦ ਨੇ। ਕਾਰਨ ਕੌਣ ਸੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਤਪਾਉਣ ਵਾਲਾ? ਇਹ ਸ਼ਹੀਦੀ ਪਰੰਪਰਾ ਚਲਾਉਣੀ ਸੀ, ਧਰਮ ਤਾਂ ਹੀ ਬਚਣਾ ਸੀ। ਤੋ ਤਾਂ ਕਰਕੇ ਮਹਾਰਾਜ ਕਹਿਣ ਲੱਗੇ ਕਾਰਜ ਜਿਹੜਾ ਇਹ ਸਾਰਾ ਕਾਰਨ ਵਾਹਿਗੁਰੂ ਵੱਲੋਂ ਹੀ ਬਣਿਆ ਹੈ।
1: ਤੂੰ ਨਹਿ ਲਖੈ ਏਵ ਆਚਰਨ,
0: ਇਸ ਕਰਤੱਬ ਨੂੰ ਵਿੱਚ ਗੋਝ ਭੇਤ ਨੂੰ ਤੂੰ ਨਹੀਂ ਜਾਣਦਾ ਹੈ।
1: ਪਰਮ ਬਿਸੂਰਤ ਤੂਸ਼ਨ ਹੋਵਾ।
0: ਇਉਂ ਸੁਣ ਕੇ ਭਾਈ ਪੁਰਾਣਾ ਜੀ ਬਹੁਤ ਝੂਰ ਕੇ

0: ਮਜਾਰੀ
1: ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੂਜੇ ਦਿਨ ਦੇ ਤਸੀਹੇ ਨੇ ਉਬਲਦੇ ਪਾਣੀ ਦੇ ਵੱਡੇ ਦੇਗੇ ਵਿੱਚ ਬੈਠ ਗਏ ਹਨ।
0: ਤਰੇ ਦੁਸ਼ਟ ਬਹੁ ਸਮਦਾ ਜਾਰੀ,
1: ਥੱਲੇ ਦੁਸ਼ਟ ਦੇ ਜਲਾਦਾਂ ਨੇ ਛਪਾਈਆਂ ਨੇ ਬਹੁਤ ਜ਼ਿਆਦਾ ਅੱਗ ਬਾਲੀ ਹੈ।
0: ਅਗਨ ਤਾਰ ਔਰ ਡਰ ਸਮਦਾ,
1: ਲਓ ਹੁਣ ਕਵੀ ਜੀ ਕੋਈ ਗੱਲ ਰਹਿਣ ਨਹੀਂ ਦਿੰਦੇ। ਕਵੀ ਸੰਤੋਖ ਸਿੰਘ ਸਾਹਿਬ ਜੀ, ਜਦੋਂ ਇਹ ਹੋਇਆ ਤੇ ਅਗਨ ਧਾਰ ਔਰ ਡਰ ਸਮਦਾ, ਅੱਗ ਨੇ ਡਰ ਧਾਰਨ ਕਰਕੇ ਮਨ ਵਿੱਚ, ਪੰਜ ਤੱਤ ਨੇ ਪੰਜੇ ਕੁਦਰਤ ਦੇ ਕੁਦਰਤ ਹੈ ਅਤੇ ਵਾਹਿਗੁਰੂ ਦੇ ਅਧੀਨ ਨੇ, ਅੱਗ ਹਵਾ ਪਾਣੀ ਧਰਤੀ ਆਕਾਸ਼।

0: ਫਿਰ ਆਪਣਾ ਬਿਰਧ ਰੱਖਿਆ ਹੈ ਉਹਦੇ ਮੁਤਾਬਕ ਕਵੀ ਜੀ ਕਹਿ ਰਹੇ ਨੇ ਅਗਨ ਧਾਰ ਔਰ ਡਰ ਸਮਾ ਗਿਰ ਤਾਰ ਸੋ ਗਿਰ ਤਾਰ ਜਲ ਜਵਾਲਾ ਭੈ ਰੱਖਿਓ ਉੱਥੇ ਬਚਨ ਆਉਂਦੇ ਨੇ ਰਾਜਾ ਰਾਮ ਮਾਇਆ ਫੇਰੀ ਭਗਤ ਪ੍ਰਹਿਲਾਦ ਜੀ ਦੇ ਵਿੱਚ ਰਾਜਾ ਰਾਮ ਨੇ ਮਾਇਆ ਫੇਰਤੀ ਸੀ ਇਹਨਾਂ ਤੱਤਾਂ ਦਾ ਸੁਭਾਅ ਬਦਲਤਾ ਸੀ ਪ੍ਰਹਿਲਾਦ ਦਾ ਬਾਲ ਵਿੰਗਾ ਨਹੀਂ ਹੋਇਆ ਸੀ ਅਗਨ ਧਾਰ ਔਰ ਡਰ ਸਮਧਾਓ ਅੱਗ ਨੇ ਬਹੁਤਾ ਡਰ ਧਾਰਨ ਕਰਕੇ ਵੀ ਜੇ ਮੈਂ ਗੁਰੂ ਜੀ ਨੂੰ ਕੋਈ ਆਂਚ ਪਹੁੰਚਾਇਆ ਤਾਂ
1: ਕਰਿਓ ਬੇਪ੍ਰਜਾ ਆਪਣੇ ਸੁਭਾਅ
0: ਫਿਰ ਮੈਨੂੰ ਵੀ ਲੇਖਾ ਦੇਣਾ ਪਵੇਗਾ ਆਪਣਾ ਸੁਭਾਅ ਉਲਟ ਕਰ ਲਿਆ ਸੋ ਤੱਤੇ ਤੋਂ ਠੰਡਾ ਕਰ ਲਿਆ
1: ਤੇਜ ਛੋਰ ਕਰ ਸੀਤਲ ਹੋਵੇ
0: ਆਪਣਾ ਤੇਜ ਤੱਤਾ ਸੁਭਾਅ ਛੱਡ ਕੇ ਤੇ ਠੰਡੀ ਹੋ ਗਈ ਅੱਗ ਜਿਹੜੀ ਠੰਡਾ ਕਰ ਲਿਆ ਸੁਭਾਅ
1: ਗੁਰ ਤਨ ਤਾਪ ਤਨ ਕਨਹਿ ਜੋਵੇ
0: ਸਤਿਗੁਰੂ ਮਹਾਰਾਜ ਦੇ ਸਰੀਰ ਨੂੰ ਜਿਹੜਾ ਤਾ ਸੀ ਥੋੜਾ ਜਿੰਨਾ ਵੀ ਨਹੀਂ ਲੱਗਾ ਹੈ
1: ਦੋਹਰਾ ਕਿਤਕ ਕਾਲ ਬੈਠੇ ਰਹੇ
0: ਕਿੰਨਾ ਸਮਾਂ ਮਹਾਰਾਜ ਉਹਨਾਂ ਵੱਲੋਂ ਉਬਲਦੀ ਦੇਗ ਵਿੱਚ ਬੈਠੇ ਰਹੇ ਚੌਂਕੜਾ ਲਾ ਕੇ
1: ਬੁਨ ਖਲ ਕਹਿ ਨਿਕ ਸਾਏ
0: ਫਿਰ ਖਲ ਮੂਰਖ ਚੰਦੂ ਨੇ ਕਹਿ ਕੇ ਤੇ ਬਾਹਰ ਕਢਵਾਇਆ ਹੈ
1: ਗਏ ਸਦਨੇ ਜੇ ਮੂਡ ਮਿਉਤ
0: ਇਹ ਦੂਜਾ ਦਿਨ ਬਤੀਤ ਹੋ ਗਿਆ ਤੇ ਮੂਰਖ ਆਪਣੇ ਘਰ ਮਹਿਲ ਵਿੱਚ ਚਲਿਆ ਗਿਆ
1: ਮਹਿਮਾ ਲਖੀ ਨਾ ਕਾਏ
0: ਇਹਨੇ ਥੋੜੀ ਜਿੰਨੀ ਵੀ ਮਹਿਮਾ ਅੱਜ ਪਹਿਲੇ ਦਿਨ ਮਹਾਰਾਜ ਜੀ ਨਹੀਂ ਸਮਝ ਸਕਿਆ ਮਾੜੇ ਕਰਮ ਨੇ ਨਾ ਨਹੀਂ ਤਾਂ ਪਹਿਲੇ ਦਿਨ ਹੀ ਸਮਝ ਜਾਂਦਾ ਸੋ ਇਸ ਕਰਕੇ ਸਾਧ ਸੰਗਤ ਜੀ ਇੱਥੇ ਹੀ ਸਮੇਂ ਦੀ ਸਮਾਪਤੀ ਹੈ ਪਹਿਲੇ ਦਿਨ ਭੁੱਖਾ ਪਿਆਸਾ ਰੱਖਿਆ ਦੂਜੇ ਦਿਨ ਉਬੱਲੀ ਦੇਗ ਵਿੱਚ ਸੱਚੇ ਪਾਤਸ਼ਾਹ ਜੀ ਨੂੰ ਬਿਠਾਇਆ ਹੈ ਪੰਜ ਦਿਨ ਤਸੀਏ ਹੋਏ ਨੇ ਪ੍ਰਸੰਗ ਆਪਾਂ ਅੱਗੇ ਸਰਵਣ ਕਰਾਂਗੇ ਦੋ ਤਿੰਨ ਦਿਨ ਹੋਰ ਕਥਾ ਕਰਾਂਗੇ ਫਿਰ ਹੀ ਸਟਾਪ ਕਰਾਂਗੇ ਕਥਾ ਸੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ 'ਤੇ ਇਹ ਇਤਿਹਾਸ ਹੈ ਪੰਥ ਵਿੱਚ ਪ੍ਰਮਾਣਿਕ ਹੈ ਕੋਈ ਗੱਲ ਰਹਿਣ ਨਹੀਂ ਦਿੰਦੇ ਕਵੀ ਜੀ ਸਾਹਮਣੇ ਉਹ ਫਿਲਮ ਫੋਟੋ ਸਾਰੀ ਲਿਆ ਦਿੰਦੇ ਨੇ ਸਵਾਲ ਜਵਾਬ ਇਹ ਇਹਨਾਂ ਦੀ ਵਿਸ਼ੇਸ਼ਤਾ ਹੀ ਹੈ ਕਵਿਤਾ ਦੀ ਕਮਾਲ ਹੈ ਸੋ ਜਗਿਆਸੂ ਨੂੰ ਸ਼ਰਧਾ ਨਾਲ ਸੁਣਨ ਵਾਲਾ ਸ਼ਰਧਾਵਾਨ ਹੋਵੇ ਕਰਨ ਵਾਲਾ ਵੀ ਹੋਵੇ ਅਤੇ ਫਿਰ ਇਹ ਕਥਾ ਦਾ ਰਾਗ ਵੀ ਆਉਂਦਾ ਹੈ ਆਨੰਦ ਵੀ ਆਉਂਦਾ ਹੈ ਮਹਾਰਾਜ ਕਿਰਪਾ ਕਰਨ ਨੂੰ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਦਾਹੀਆਂ। ਰਾਗ ਰਤਨ ਪਰਿਵਾਰ ਪ੍ਰੀਆ, ਸ਼ਬਦ ਗਾਵਣ ਆਈ ਆ, ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੁ ਵਿਸਾਰੇ। ਕਹੈ ਨਾਨਕ ਮਨ ਮੇਰੇ, ਸਦਾ ਰਹੋ ਹਾਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ। ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣਹੋ ਸੰਤ ਹੋ, ਸ਼ਬਦ ਤਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚ ਸ਼ਬਦ, ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਾਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤਹਿ ਸੁਖੋਆ, ਤਿਤ ਕਰਾ ਨਹਦ ਵਾਜੇ, ਆਨੰਦ ਸੁਣਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ

ਬਾਣੀ। ਸੰਤ ਸਾਜਨ ਪਹੇ ਸਰਸੇ ਪੂਰੇ ਗੁਰ ਤੇ ਜਾਣ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਹਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਪਹਰ ਪੂਰੇ। ਬਿਨਵੰਤ ਨਾਨਕ

ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾ ਏ ਕਰ ਪਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਬਿਨਾਸੀ ਤਾਂ ਕੀ ਸੇਵਨ ਬਿਰਥੀ ਜਾਸੀ ਆਨੰਦ ਕਰਹ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹਲਾ ਪੰਜਵਾ ਤਾਤੀ ਭਾਵਨਾ ਲੱਗਈ ਪਾਰ ਬ੍ਰਹਮ ਸਰਣ ਆਈ ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਪਹਾਈ ਸਤਿਗੁਰ ਪੂਰਾ ਭੇਟਿਆ ਜਿਨ ਮਨ ਬਨਾਈ ਰਾਮ ਨਾਮ ਔਖਦ ਦੀ ਆਏ ਕਲ ਵਿਲਾਈ।

ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੁਣਹਿ ਛੁੱਟ ਹੈ ਨਿਕਟ ਨ ਜਾਈ ਅਹੁ ਦੂਤ। ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤਵ ਚਿਤਵਨੀ ਉਦਮ ਕਰੋ ਠਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ।

ਲਾਲ ਰਵਚੰਦ ਦੀਪਕ ਬਣੇ ਤਾਰਕ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜਨ ਪਿਹਰੀ ਰਹਾਉ ਸਹਿਸਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾਇਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸਤਵ ਗੰਧ ਇਹ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਂਦਿਨ ਮੋਹਿਆ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ ਹੋਏ ਜਾ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡਾਓ

अकाल मूर्त अजूनी सैभंग प्रसाद जप आदि सच जुगाद सच पी सच नानक होसी पी सच सोचाए सोच न हो वही जे सोची लख वार चुपाए चुप न हो वही जे लाए रहल उतार भुखे आ भुख न उतरी जे बन्ना पुरियां पार साहस सियाणप लख होही तक न चलै नाल कि सचियारा हुई है कि कूड़ा टुटै पाल हुकम रजाई चरणा नानक लिखिया नाल ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੇਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਪਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੀ ਪੁੱਜਾ ਤਾਂ ਹੁਮ ਕਹ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣ ਨਿਸ਼ਾਨ ਗਾਵੇ ਕੋ ਗੁਣ ਵਡੇਈਆਂ ਚਾਰ ਗਾਵੇ ਕੋ ਵਿਦਵ ਕੋ ਵਿਚਾਰ ਗਾਵੇ ਕੋ ਸਾਚ ਕਰੀ ਤਨ ਕੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸਾ ਦੂਰ ਗਾਵੇ ਕੋ ਵਿਖੈ ਹਾਦਰਾ ਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਵਿਕਸੈ ਵੀ ਪ੍ਰਵਾਹੁ ਸਾਚਾ ਸਾਹਿਬ ਸਚ ਨਾਹੀ ਪਾਖੇ ਆ ਪਾਉ ਪਾਰ ਆਖੇ ਮੰਗੈ ਦੇਹ ਦੇਹ ਦਾਤ ਖਰੀਦਾ ਤਾਰੂ ਫੇਕੇ ਅੱਗੇ ਰੱਖੇ ਆ ਜਿ ਦਿਸਾ ਦਰਬਾਰ ਨਾ ਹੋ ਕੇ ਬੋਲਨ ਬੋਲੀਆ ਜਿਸਨੂੰ ਤ੍ਰਿਪਿਆ ਅੰਮ੍ਰਿਤ ਵੇਲਾ ਸਤ ਨਾ ਉਬੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁੱਖ ਦੀਵਾਰ ਨਾਨਕ ਵਿਆਹ ਜਾਣੀਆ ਸਭ ਆਪੇ ਸੱਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆ ਨਿਰੰਜਨ ਸੋਏ ਜਿਨ ਸੇਵੇ ਆਤਮ ਪਾਇਆ ਮਾਨ ਨਾਨਕ ਗਾਵੀਏ ਗੁਣ ਨਿਧਾਨ ਗਾਵੀਏ ਸੁੜੀਏ ਮਨ ਰੱਖੀਏ ਭਾਉ ਦੁੱਖ ਪਰ ਹਸੁ ਕਰ ਲੈ ਜਾਏ ਗੁਰਮੁਖ ਨਾ ਦੂੰ ਗੁਰਮੁਖ ਵੇ ਦੂੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੀ ਹੋ ਜਾਣਾ ਆਖਾ ਨਾਹੀ ਕਹਿਣਾ ਕਤਨਾ ਜਾਈ ਗੁਰਾ ਇੱਕ ਦੇਹ ਪੁੱਜਾਈ ਸਭਨਾ ਜੀ ਆਖਾ ਕਦਾਤਾ ਸੋ ਮੈਂ ਵਿਸਰਣ ਜਾਈ ਤੀਰਥ ਨਾਵਾ ਜਿਤ ਸੁਭਾਵਾ ਮਨ ਪਾਣੀ ਕੇ ਨਾਈ ਕਰੀ ਜੇਤੀ ਸਿੱਟ ਪਾਈ ਵੇਖਾ ਬਣ ਕਰਮਾ ਕੇ ਮਿਲਾ ਲਈ ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਵਿਸਰਣ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੋਣੇ ਹੋਏ ਦਵਾ ਖੰਡਾ ਵਿੱਚ ਜਾੜੀਏ ਅਡਾਲ ਚੱਲਾ ਸਭ ਕੋਈ ਚੰਗਾ ਨਾ ਉਰਖਾ ਇੱਕ ਜਸ ਕੀਰਤ ਜਗ ਲੇ ਜੇ ਤਿਸ ਨਦਰ ਆਵੀ ਤਾਂ ਬਾਤ ਨ ਪੁੱਛੈ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇ ਹਾ ਗੁਣ ਸੁਜਾਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਣਾਥ ਸੁਣਿਆ ਧਰ ਤਬਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਣ ਸਕਾ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦੋ ਸੁਣਿਆ ਮੁਕਸਾਰਾ ਹਨੁਮਾਨ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਅਹਿੰਸਾ ਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਆੜ ਸੜਕਾ ਸੁਣਾਣ ਸੁਣਿਆ ਪੜ ਪੜ ਭਾਵ ਹਿਮਾਨ ਸੁਣਿਆ ਲਾਗੇ ਸਹਿਤਿਆ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਵਸ ਗਾਹ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਈ ਮੰਨਾ ਸੁਰਤ ਹੋਇਆ ਮਨ ਬੁੱਧ ਆਓ ਮੰਨਾ ਸਗਲ ਭਵਨ ਕੀ ਸੁਧ ਮੰਨਾ ਮਹਿ ਝੋਟਾ ਨਾ ਖਾਏ ਮੰਨਾ ਜਮ ਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨਾ ਮਾਰਗ ਠਾਕਨ ਪਾਏ ਮੰਨਾ ਪਤਸਨ ਪ੍ਰਗਟ ਜਾਏ ਮੰਨਾ ਮਗਨ ਚੱਲੈ ਪੰਥ ਮੰਨਾ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾ ਭਾਵੈ ਮੁੱਖ ਦੁਆਰ ਮੰਨਾ ਪਰਿਵਾਰ ਸਾਧ ਹਰ ਮੰਨਾ ਤਰਾ ਤਾਰੇ ਗੁਰਸਿੱਖ ਮੰਨਾ ਨਾਨਕ ਭਾਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਭਾਵੈ ਦੁਰਗਹਿਮਾਨ ਪੰਚੇ ਸੋਹ ਹੈ ਦਲਾ ਜਾਨ
ਪੰਚਾਂ ਕਾ ਗੁਰ ਇੱਕ ਧਿਆਨ, ਜੇ ਕੋ ਕਹਿ ਕਰੈ ਵਿਚਾਰ ਕਰਤੇ ਕਾ ਕਰਣਾ ਨਾਹੀ ਸੰਭਾਰੂ। ਧੌਲ ਧਰਮ ਦਇਆ ਕਾ ਪੂਤਉ, ਸੰਤੋਖ ਥਾਪ ਰੱਖਿਆ ਜਿਨ ਸੂਤਉ। ਜੇ ਕੋ ਬੁੱਝਾ ਹੋ ਵਸਚਿਆਲ, ਤਬਲਾ ਫੁਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ, ਤਲੈ ਕਮਜ਼ੋਰ ਜੀ ਜਾਤਨ ਗਾਕੇ ਨਾਮ ਸਬਦਾਂ ਲਿਖਿਆ ਬੜੀ ਕਲਾਪ। ਇਹੋ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾੜ ਸਵਾਲੇ ਹੋ ਰੂਪ ਕੀਤੀ ਜਾਤ ਜਾਣਾ, ਕਮ ਕੋਤ ਕੀਤਾ ਪਸਾਵੇ ਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ, ਕੁਦਰਤ ਕਮ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜਿਉ ਤੁਧ ਭਾਵ ਹੈ ਸਾਈ ਭਲੀ ਕਾਰ, ਤੁਸਦਾ ਸਲਾਮ ਨਿਰੰਕਾਰ। ਅਸੰਖ ਜਪ, ਅਸੰਖ ਭਾਵ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁੱਕ ਵੇਦ ਪਾਠ, ਅਸੰਖ ਯੋਗ ਮਨ ਰਾਹ ਹੁਦਾ, ਅਸੰਖ ਭਗਤ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾ, ਅਸੰਖ ਸੂਰ ਮੋਹ ਪਕਸਾਰ, ਅਸੰਖ ਮੌਲ ਵਿਲਾਇਤਾਰ, ਕੁਦਰਤ ਕਉ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਤੁਸਦਾ ਸਲਾਮ ਨਿਰੰਕਾਰ। ਅਸੰਖ ਮੂਰਖੇ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹ ਜੋਰ, ਅਸੰਖ ਗੜ ਵੜਹ ਤੇ ਅੱਖ ਮਾਹ, ਸੰਖ ਪਾਪੀ ਪਾਪ ਕਰ ਜਾਹ, ਸੰਖ ਕੂੜੇ ਹਰ ਕੂੜੇ ਪਰਾਹ, ਸੰਖ ਮਲੇਸ਼ਮਾ ਪਾਖਾਹ, ਸੰਖ ਨਿੰਦਕ ਸਿਰ ਕਰਹ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵ ਹੈ ਸਾਈ ਭਲੀ ਕਰ, ਤੁਸਦਾ ਸਲਾਮ ਨਿਰੰਕਾਰ। ਅਸੰਖ ਨਾਭ, ਅਸੰਖ ਥਾਵ, ਅਗਮ ਅਗਮ, ਸੰਖ ਲੋ ਸੰਖ ਆਹ, ਸਿਰ ਭਾਰ ਹੋਏ ਅਖਰੀ ਨਾਭ, ਅਖਰੀ ਸਾਲ ਆਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਕਰਸ ਸੰਯੋਗ ਵਿਖਾੜ, ਜਿਨ ਇਹ ਲਿਖੇ ਤੇ ਸਿਰ ਨਾਹੇ, ਜੇ ਪਰਮਾਹੇ ਤਿਵ ਤੇ ਪਾਹੇ, ਜੀਤਾ ਕੀਤਾ ਤੀਤਾ, ਨਾ ਉੜ ਨਾਵੈ ਨਾਹੀਂ ਕੁਥਾਓ, ਕੁਦਰਤ ਕੌਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾ, ਤੁਸਦਾ ਸਲਾਮ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉੱਤਰ ਸੁਖੇ, ਇਹ ਮੋਤਲੀ ਕੱਪੜ ਹੋਏ, ਜੇ ਸਾ ਬੂਣ ਲਈਆ ਉਹ ਧੋਏ, ਭਰੀਏ ਮਤ ਪਾਪਾ ਕੇ ਸੰਗ, ਉਹ ਧੋਪਾ ਨਵ ਕੈ ਰੰਗ, ਪੁੰਨੀ ਪਾਪੀ ਆਖ ਨਾਹੀ ਕਰ ਕਰਣਾ, ਲਿਖਲਾ ਜਾਹੋ ਆਪੇ ਬੀਜ ਆਪੇ ਹੀ ਕਾਹੋ, ਨਾਨਕ ਹੁਕਮੀ ਆਵੋ ਜਾਵੋ, ਤੀਰਥ ਤਪ ਦਇਆ ਦਾਦਾ ਨੋ, ਜੇ ਕੋ ਪਾਵਤ ਲਿਖਾ ਮਾਣ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਕਰ ਤੀਰਥ ਮਲਨਾਓ, ਸਭ ਗੁਣ ਤੇਰੇ ਮੈਂ ਨਾਹੀ ਕੋਈ, ਗੁਣ ਗੁਣ ਕੀਤੇ ਭਗਤ ਨਾ ਹੋਏ, ਸਵਾਸ ਸਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੋ ਵੇਲਾ ਵਖਤ, ਕਵਣ ਕਵਣ ਥਿਤ, ਕਵਣ ਵਾਰ, ਕਵਣ ਸਹਿਰ ਤੀ ਮਾਹ, ਕਵਣ ਦੋਹਾ ਆਕਾਰ, ਵੇਲ ਨਾ ਪਾਈਏ ਪੰਡਤੀ, ਜੇ ਹੋਵਾ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀ, ਜੇ ਲਿਖਣ ਲੇਖ ਕੁਰਾਣ, ਉੱਥਿਤ ਵਾਰ ਨਾ ਜੋਗੀ ਜਾਣਾ, ਰੁਤਬਾ ਹੁੰਦਾ ਕੋਈ, ਜਾ ਕਰਤਾ ਸਿੱਟੀ ਕੁਸਾ, ਜੇ ਆਪੇ ਜਾਣਾ ਸੋਈ, ਕਿਵ ਕਰੇ ਆਖਾ ਕਿਵਸਾ ਲਾਹੀ, ਕਿਵ ਰਣ ਕਿਵ ਜਾਣਾ, ਨਾਨਕੇ ਆਖਣ ਸਭ ਕੋ ਆਖਾ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪੋ ਜਾਣਾ, ਅੱਗਾ ਗਿਆ ਨਾ ਸੋ ਹੈ, ਪਾ ਤਾਲ ਪਾ ਤਾਲ ਲੱਖ, ਅਗਸ ਅਗਸ ਓੜਕ ਓੜਕ, ਭਲਥ ਕੇ ਵੇਦ ਕਹਿਣਕ ਵਾਤੋ, ਸਾਹਸ ਅਠਾਰਾਂ ਕਹਿਣਕ ਤੇ ਵਾਸਲ, ਵਕਤਾਤ ਲੇਖਾ ਹੋ, ਤਲਿਖਿਆ ਲੇਖਾ ਹੋ, ਵੰਡਾਸ ਨਾਨਕ ਵੱਡਾ ਕੀ ਆਪੇ ਜਾਣਾ ਆਪ, ਸਾਲਾਹੀ ਸਾਲਾਹੀ ਇੱਤੀ ਸੁਰਤ ਨਾ ਪਾਈਆ ਨਦੀ ਆ, ਅਤੇ ਵਾਹ ਪਵਹਿ ਸੰਬੰਧ ਨਾ ਜਾਣੀਆਂ, ਸੰਬੰਧ ਸਾਹ ਸੁਲਤਾਨ ਗ੍ਰਹਿ, ਸੇਤੀ ਮਾਰ ਧਨ ਕੀੜੀ ਤੁਲ ਨਾ ਹੋਵਣੀ, ਜੇ ਤੇ ਸਿਮਰ ਹੋਣਾ ਵਿਸਰਾਏ, ਅੰਤ ਨਾ ਸਿਫਤੀ ਕਹਿਣ ਅਨੰਤ, ਅੰਤ ਨਾ ਕਰਣਾ ਦੇਣ ਅਨੰਤ, ਅੰਤ ਨਾ ਵੇਖਣ ਸੁਣਨ ਅਨੰਤ, ਅੰਤ ਨ ਜਾਪੈ ਕਿਆ ਮਨਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਪਾਰਾ ਵਾਰ, ਅੰਤ ਕਾਰਨ ਕੀਤੀ ਬਿਲਾਹੀ ਤਾਂ ਕਿ ਅੰਤ ਨ ਪਾਏ ਜਾਏ, ਅੰਤ ਨ ਜਾਣਾ ਕੋਈ ਬਹੁਤ ਤਾਂ ਕਹੀ ਬਹੁਤ ਆ, ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਰਾਓ, ਏਵੜ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੇ ਸੋਏ, ਜੇਵੜੇ ਆਪ ਜਾਣਾ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤ ਆ ਕਰਮ ਲਿਖਿਆ ਨਾਓ, ਜਾਏ ਵੱਡਾ ਦਾਤਾ ਤਿਲ ਨਤ ਮਾਏ, ਕੀਤੇ ਮੰਗਾ ਜੋਤ ਉਪਾਰ, ਕੀਤੇ ਅਗਲਤ ਨਹੀਂ ਵਿਚਾਰ, ਕਿਤੇ ਕਪਟ ਹੈ ਵਿਕਾਰ, ਕਿਤੇ ਲੈ ਲੈ ਮਕਰ ਪਾਹੀ, ਕਿਤੇ ਮੂਰਖਾ ਹੀ ਖਾਹੀ, ਕਿਤੇ ਦੁੱਖ ਭੁੱਖ ਸਦ ਮਾਰੇ, ਬੇਦਾ ਤਰੀ ਦਾ ਤਾਰ ਬੰਦ, ਕਲਾਸੀ ਪਹਾੜਾ ਹੋਏ ਹੋ ਰੱਖ ਨਾ ਸਕਾ ਕੋਈ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣਨ ਜੀਤੀ ਮੋਹੇ ਖਾਏ, ਆਪੇ ਜਾਣਾ ਆਪੇ ਦੇ ਆਖਿਆ ਹੈ ਸੇ ਪੇ ਕੇ, ਜਿਸ ਨੂੰ ਬਖਸੇ ਸਿਫਤ ਸਾਲਾਹ, ਨਾਨਕ ਪਾਤਸ਼ਾਹ ਹੀ ਪਾਤਸ਼ਾਹ ਹੋ, ਮੁਲ ਗੁਣ ਮੁਲ ਵਪਾਰ, ਮੁਲ ਵਪਾਰੀ ਮੁਲ ਭੰਡਾਰ, ਮੁਲਿਆ ਵਹਿ ਮੁਲਾ ਜਾਹੇ, ਮੁਲ ਪਾਏ ਮੁਲਾ ਸਮਾਹੇ, ਮੁਲ ਧਨ ਮੁਲ ਦੀ ਬਾਣ, ਮੁਲ ਤਲ ਮੁਲ ਪ੍ਰਵਾੜ, ਮੁਲ ਬਖਸੀਸ ਮੁਲਣੀ ਸਾੜ, ਮੁਲ ਕਰ ਮੁਲ ਫੁਰਮਾਣ, ਮੁਲ ਮੁਲ ਆਖੇ ਨਾ ਜਾਏ, ਆਖ ਆਖ ਰਹਿ ਲਿਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪਰਿਕਰ ਖਿਆਣ, ਆਖੇ ਬ੍ਰਹਮੇ, ਆਖੇ ਇੰਦੋ, ਆਖੇ ਗੋਪੀ ਤਾ ਗੋਬਿੰਦ, ਆਖੇ ਈਸਰੇ, ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵੇ, ਆਖੇ ਦੇਵ, ਆਖੇ ਸਵਰ ਨਰਨ ਮੁੰਜਣ ਸੇਵ ਕੀਤੇ, ਆਖੇ ਆਖਣ ਪਾਹੀ, ਕੀਤੇ ਕਾਹੇ ਕਾਹੇ ਉੱਠ ਉੱਠ ਜਾਹੇ, ਤੇ ਕੀਤੇ ਹੋਰ ਕਹੀ ਤਾਂ ਆਖਣ ਸਕਹਿ ਕਹੀ, ਕੇ ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੇ ਸਾਚਾ ਸੋਏ,
ਜੇ ਕੋ ਆਖੇ ਬੋਲ ਵਿਗਾੜੂ ਤਲਖਿਆ ਸਿਰਗਾ ਬਾਰਾ ਗਾਬਾ ਰੂ ਸੋ ਦਰ ਕੇ ਹਸੋ ਕਰਕੇ ਹਾਜਤ ਬੈਸਰਕ ਸਵਾਲੇ ਵਾਜੇ ਨਾਦੋ ਨੇ ਕਸਮ ਖਾ ਕੀਤੇ ਬਾਵਣ ਹਾਰੇ ਕੀਤੇ ਰਾਗ ਬਰੀ ਸੇਵ ਕਹੀਨ ਕੀਤੇ ਗਾਵਣ ਹਾਰੇ ਗਾਵੈ ਹੈ ਤੁਹਨੋ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵੈ ਹੈ ਚਿਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮੀ ਚਾਰੇ ਗਾਵੈ ਸਿਰਵਨ ਵਾਦੇ ਵੀ ਸੋਹਣ ਸਦਸ ਵਾਰੇ ਗਾਵੈ ਦਸਨ ਬੈਠੀ ਦੇਵਤਿਆਂ ਦਰਨਾਲੀ ਗਾਵੈ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਕਿਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਹੈ ਮੋਹਣੀਆਂ ਮਨਮੋਹਣ ਸੁਰਗਾ ਮਤ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੱਠ ਸੜ ਤੀਰਥ ਨਾਲੇ ਗਾਵੈ ਹੈ ਜੋਧ ਮਹਾਬਲ ਸੂਰਾ ਗਾਵੈ ਹੈ ਖਾਣੀ ਚਾਰੇ ਗਾਵੈ ਹੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਦਨੋ ਗਾਵੈ ਹੈ ਜੋਤ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤਨੇ ਆਵਨ ਨਾਨਕ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਉਸੀ ਜੈਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸਦੀ ਵਡਿਆਈ ਜੋਤ ਸੁਭਾਵ ਹੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਜਾਈ ਮੰਦਾ ਸੰਤੋਖ ਸਰੰਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਹੈ ਖਿੰਥਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਭ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸੋ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜ ਹਨਾਦ ਆਪ ਨਾਥ ਨਾਥੀ ਸਭ ਜਾ ਕੀ ਰੇ ਦਿਸ ਪ੍ਰਸਾਦ ਸੰਯੋਗ ਵਿਯੋਗ ਦੋਇ ਕਾਰ ਚਲਾਵਹਿ ਲਿਖੇ ਆਵੈ ਭਾਗ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਦਿਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾਣ ਜਿਤ ਸੁਭਾਵੈ ਤਿਵ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਦਨ ਆਵੈ ਬਹੁਤਾ ਇਹ ਵਡਾਣ ਉਹ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗਤ ਇੱਕੋ ਵੇਸ ਆਸਨ ਲੋ ਲੋਇ ਭੰਡਾਰ ਜੋ ਕਿ ਛੁਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬੋ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਕੀ ਹੈ ਏਕ ਨਾਮ ਜਗਦੀਸ਼ ਇਸ ਤਰ੍ਹਾਂ ਹਪਤ ਪਬੀਆ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਚ ਪਹਿਨਾ ਜੋਰ ਜੋਰ ਨ ਮੰਗਣ ਦੇਣ ਜੋਰ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਬਾਲਮਣ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਥਿਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਸਵੇ ਧਰਤੀ ਥਾਪਰ ਕੀ ਧਰਮਸਾਲ ਤਸਵੇ ਜੀ ਜੁਗਤ ਕੇ ਰੰਗ ਉਦਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖਣਕਾ ਇਹੋ ਧਰਮ ਗਿਆਨ ਖਣਕਾ ਆਖੋ ਕਰਮ ਕੀਤੇ ਪਾਵਣ ਪਾਣੀ ਵੈਸੰਤਰ ਕੀਤੇ ਕਾਨ ਮਹੇਸੋ ਕੀਤੇ ਬਰਮੇ ਘਾੜਤ ਘੜੀਆ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸੋ ਕੀਤੇ ਇੰਜ ਚੰਦ ਸੁਰ ਕੀਤੇ ਕੀਤੇ ਮੰਡਲ ਦੇਸੋ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸੋ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਆ ਖਾਣੀ ਕੀਤੀ ਆ ਬਾਣੀ ਕੀਤੀ ਪਾਤਰ ਰਿੰਦੋ ਕੀਤੀ ਸੁਰਤੀ ਸੇਵਕ ਕੀਤੇ ਨਾਨਕ ਅੰਤ ਅਨੰਤ ਗਿਆਨ ਕਨ ਮਹਿ ਗਿਆਨ ਪ੍ਰਚੰਡ ਉਤਥੈ ਨਾਦ ਬਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਤੈ ਘਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛਾ ਪਛਤਾਏ ਤਿੱਤੈ ਘੜੀਐ ਸੁਰਤ ਮਤ ਮਨ ਬੁੱਧ ਤਿੱਤੈ ਘੜੀਐ ਸਰਸ ਦਾ ਕੀ ਸਦ ਕਰਮ ਖੰਡ ਕੀ ਬਾਣੀ ਜੋਰ ਦਿੱਤਾ ਹੋਰ ਨਾ ਕੋਈ ਹੋਰ ਦਿੱਤਾ ਜੋਧ ਮਹਾਬਲ ਸੂਰਤ ਮਹਰਾਮ ਰਹੇ ਭਰਪੂਰ ਦਿੱਤਾ ਸੀਤੋ ਸੀਤਾ ਮਹਮਾ ਮਾਹੇ ਤਾਂ ਕਿ ਰੂਪਨਕ ਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਿਨਕਾ ਰਾਮ ਸੈਮਨ ਮਾਹੇ ਦਿੱਤਾ ਭਗਤ ਵਸੈ ਕੇਲੋ ਕਰਹ ਨਨ ਸੁਚਾ ਬਣ ਸੋਈ ਸੱਚ ਖੰਡ ਵਸੈ ਨਿਰੰਕਾਰੂ ਕਰ ਕਰ ਵੇਖਾ ਨਦਰ ਨਿਹਾਲ ਤਿੱਥੈ ਖੰਡ ਮੰਡਲ ਪੁਰ ਭਾਂਡੋ ਜੀ ਕੋ ਕਥਾ ਤਾਇ ਅੰਤ ਨੰਤ ਤਿੱਥੈ ਲੋ ਅਲੋ ਅਕਾਰੂ ਜਿਵ ਜੀ ਹੁਕਮ ਤਵਤ ਵਿਕਾਰ ਵੇਖਾ ਵਿਕਸੈ ਕਰ ਵਿਚਾਰ ਨਾਨਕ ਤਨਾ ਕਰੜਾ ਸਾਰੂ ਜਾਤ ਪਹਾਰਾਓ ਧੀਰ ਸੁਨਿਆਰਾ ਹਨੁਮਤ ਵੇਦ ਥੀਆਰ
ਭਾਉ ਖਲਾ ਅਗਣਿਤ ਬਤਾਓ ਭਾਂਡਾ ਭਾਉ ਅੰਮ੍ਰਿਤ ਤਿਤਾਲੂ ਘੜੀਐ ਸ਼ਬਦ ਸੱਚੀ ਟਕਸਾਲੂ ਜਿਨ ਕੋ ਨਦਰ ਕਮ ਤਿਨਕਾਰੂ ਨਾਨਕ ਨਦਰੀ ਨਦਰ ਨਿਹਾਲ ਸਰੋਕ ਪਵਨ ਗੁਰੂ ਪਾਣੀ ਪਿਤਾਓ ਮਾਤਾ ਧਰਤ ਮਹਾਤੋ ਦਿਵਸ ਰਾਤ ਦੁਇਦਾਈ ਦਾਇਆ ਖੇਲਾ ਸਗਲ ਜਗਤੋ ਚੰਗੇ ਆਈਆਂ ਬੁਰੇ ਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ।

ਪਾਤਸ਼ਾਹੀ ਦਸਵੀਂ ਛਪੈ ਛੰਦ ਤੁਆ ਪ੍ਰਸਾਦੋ ਚੱਕਰ ਚੇਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰੜੇਕ ਭੇ ਕੋ ਕਹਿਣ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤ ਤੋਜ ਕਹਿ ਜਾਇ ਕੋਟ ਇੰਦਰ ਇੰਦਰਾਣ ਸਾਹ ਸਾਹਣ ਗਣ ਜਾਇ ਤ੍ਰਿਪਾਉਣ ਮਹੀ ਪਉ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਬ ਨਾਮ ਕਥਾ ਕਵ ਨਉ ਕਰਮ ਨਾਮ ਵਰਣ ਸਮਤ ਪੁਜਹੁ ਪ੍ਰਿਆਤ ਛੰਦ ਨਮਸਤਵੰ ਅਕਾਲੀ ਨਮਸਤਵੰ ਕਿਰਪਾਲੀ ਨਮਸਤ ਗਰੂਪੇ ਨਮਸਤ ਗਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਟਾਹੀ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੀ ਨਮਸਤੰਗ ਪਾਰੇ ਨਮਸਤੰਗ ਸੁਏਕਾਰ ਨਮਸਤੰਗ ਨੇਕਾਰ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਅਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਧਾਪੇ ਨਮਸਤੰਗ ਅਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਰਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਯੋਗੇ ਨਮਸਤੰਗ ਰਮਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸਲਮੇ ਨਮਸਤੰਗ ਜਲਾਸਰੀ ਨਮਸਤੰਗ ਜਲਾਸਰੀ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਮਜਬੇ ਨਮਸਤ ਤਸ ਬੇਦੀ ਸਿੰਘ ਦੇ ਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਭੂਪੇ ਨਮ ਸਰਬ ਖਾਪੇ ਨਮ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਬ ਗਾਉਣੇ ਨਮ ਸਰਬ ਭਾਉਣੇ ਨਮੋ ਸਰਬ ਰੰਗੇ ਨਮ ਸਰਬ ਭੰਗੇ ਨਮੋ ਸਰਬ ਕਾਲੇ ਨਮ ਸਰਬ ਪਾਲੇ ਨਮੋ ਸਰਬ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਵਰਣੇ ਨਮਸਤੰਗ ਜਰਾਰ ਨਮਸਤੰਗ ਕਰਤਾਰ ਨਮਸਰਬ ਧੰਦੇ ਨਮੋਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤ ਸਦਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖ ਨਮੋ ਸਰਬ ਪੋਖ ਨਮੋ ਸਰਬ ਕਰਤਾ ਨਮ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਤਰੀ ਛੰਦ ਤਾ ਪ੍ਰਸਾਦ ਅਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖਾ ਨਾਮ ਕਾਮ ਹੈ ਧੇ ਹੈ ਭੇ ਹੈ ਜੀਤੈ ਪੀਤੈ ਤ੍ਰਿਮਾਨ ਹਨ ਦਹਨ ਹੈ ਤ੍ਰਿਵਰਗੈ ਸਰਗ ਹੈ ਅਨੀਲ ਹੈ ਨਾਦਿਆਂ ਜੀ ਹੈ ਜਾਦੇ ਹੈ ਜਨਮ ਹੈ ਵਰਣ ਹੈ ਭੂਤਿਆਂ ਭਰਣਿਆ ਗਾਂਜਿਆਂ ਭਾਂਜਿਆਂ ਝੂਜਿਆਂ ਝਾਂਜਿਆਂ ਮੀਕਰ ਫੀਕਰ ਧੱਦ ਹੈ ਬੰਦ ਹੈ ਨਿਬੂਜ ਹੈ ਸੂਜ ਹੈ ਅਕਾਲ ਹੈ ਜਾਲ ਹੈ ਅਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਸਲੀਕ ਹੈ ਨਿਰਲੰਭ ਹੈ ਸਮ ਹੈ ਗਮ ਹੈ ਜਮ ਹੈ ਭੂਤਿਆਂ ਸੂਤਿਆਂ ਲੋਕੈ ਸੋਕੈ ਕੋਈ ਲੋਕੈ ਸੋਕੈ ਕਰਮ ਹੈ ਭਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਗਾਹ ਹੈ ਮਾਨ ਹੈ ਨਿਧਨ ਹੈ ਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦੋ ਨਮੋ ਸਰਮਾਨਿ ਸਮਸਤ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੁਕ ਮਾਤਾ ਭੇਖੀਏ ਭਰਮੇ ਭੋਗੀ ਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੀ ਨਮ ਪ੍ਰੇਤ ਪ੍ਰੇਤ ਦੇਵੀ ਸੁਤ ਧਰਮੇ ਨਮੋ ਰੋਗ ਹਰਤਾ ਨਮ ਰਾਗ ਰੂਪੇ ਨਮ ਸਾਹ ਸਾਹ ਨਮ ਭੂਪ ਭੂਪੇ ਨਮ ਦਾਨ ਦਾਨੇ ਨਮ ਮਨ ਮਨੇ ਨਮ ਰੋਗ ਰੋਗੇ ਨਮਸਤੰਗ ਚਨਾਨੰਗ ਨਮ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸੱਚ ਦਾ ਆਨੰਦ ਸਰਵੰਗ ਪ੍ਰਣਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰ ਦਰਦੰ ਅਗੰਗ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰਸਪਾਲੰ ਸਦਾ ਸਰਬਦਾ ਸਦਾਤਾ ਦਯਾਲੰਗ ਅਛੇਦੀ ਅਭੇਦੀ ਅਨਾਮੰ ਕਾਮ ਸਮਸਤ ਉਪਰਾਜੀ ਸਮਸਤ ਸਤਾਮ ਤੇਰਾ ਜੋ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤੈ ਭੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਿਆਤ ਛੰਦ ਹੈ
ਅਗਾਧੀ ਅਬਾਧੀ ਆਨੰਦੀ ਸਰੂਪੇ ਨੂੰ ਸਰਮਾਨੀ ਸਮਸਤ ਨਿਧਾਨੀ ਨਮਸਤਵੰਗ ਨਿੰਡਾਥੀ ਨਮਸਤਵੰਗ ਪਰਮਾਥੀ ਨਮਸਤਵੰਗ ਅਗੰਜੀ ਨਮਸਤਵੰਗ ਭੰਜੀ ਨਮਸਤਵੰਗ ਅਕਾਲੀ ਨਮਸਤਵੰਗ ਪਾਲੀ ਨਮੋ ਸਰਬਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜ ਨਮੋ ਸਾਹ ਸਾਹਿ ਨਮੋ ਮਾਹ ਮਾਹਿ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਕ ਰੋਕੇ ਨਮੋ ਸੁੱਖ ਸੋਕੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵਜੀਤ ਨਮੋ ਸਰਵ ਪੀਤੰ ਨਮੋ ਸਰਵਦਰ ਗਿਆਨ ਨਮੋ ਪਰਮ ਖਤਾਨ ਨਮੋ ਸਰਵਮੰਤਰੰਗ ਨਮੋ ਸਰਵ ਜੰਤਰੰਗ ਨਮੋ ਸਰਵ ਦ੍ਰਿਸੰਗ ਨਮੋ ਸਰਵ ਕ੍ਰਿਸੰਗ ਨਮੋ ਸਰਵ ਰੰਗੇ ਤ੍ਰਿਭੰਗੇ ਅਨੰਗੇ ਨਮੋ ਜੀਵ ਜੀਵ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸ ਪ੍ਰਸਿਜੇ ਕਿਰਪਾਲੰਗ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਵਧਾਰੇ ਦਿਸ਼ਦਕ ਨਿਵਾਸੀ ਈ ਚਰਪਣ ਛੰਦ ਤਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਤ੍ਰਿਭੁੰਗ ਅਲਕਰਮੰ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਨੇ ਸਰਵੰਗ ਮਾਨੇ ਸਰਵੰਗ ਪ੍ਰਾਣੰ ਸਰਵੰਗ ਪ੍ਰਾਣੰ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰ ਸਰਵੰਗ ਭੇਵੰ ਸਰਵੰਗ ਕਾਲੇ ਸਰਵੰਗ ਪਾਲੇ ਰੂਵਾਲ ਛੰਦ ਤੁਆ ਪ੍ਰਸਾਦ ਆਦ ਰੂਪ ਅਨਾਦ ਮੂਰਤ ਜਨ ਪੁਰਖ ਪਾਰੁ ਸਰਵ ਮਾਨ ਤ੍ਰਿਮਾਨ ਦੇਵ ਭੇਵ ਆਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋਪਨ ਕਾਲੋ ਜਤਰ ਤਤਰ ਬਿਰਾਸੀ ਅਵਧੂਤ ਰੂਪ ਲਸਾਲੋ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਆਧਾਰ ਮੂਰਤਾ ਜਾਣ ਆਦ ਸੇਖ ਦੇਸ ਔਰ ਨਾ ਭੇਸ ਜਾ ਕਰ ਰੂਪ ਦੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫਲ ਅਨਰਾਗ ਨਾਮ ਕਾਮ ਵਿਹੀਨ ਭੇਖ ਸਤਮ ਨਹ ਜਾਏ ਸਰਮਾਨ ਸਰਵਤਰ ਮਾਨਸ ਦਾ ਮਨ ਤਾਹੇ ਏਕ ਮੂਰਤ ਅਨੇਕ ਦਸਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅਨੰਤ ਕੋ ਫਿਰ ਏਕ ਦੇ ਭੇਵ ਨਾ ਜਾਣੀ ਜਿਹ ਵੇਦ ਔਰ ਕਤੇਵ ਰੂਪ ਰੰਗ ਨ ਜਾਤ ਪਾਸੋ ਜਾ ਨਹੀਂ ਕੇ ਜਿਹ ਬਹੁ ਤਾਤ ਮਾਤ ਨ ਜਾਤ ਜਾਕਰ ਜਨਮ ਮਰਨ ਬਹੀ ਨਉ ਚੱਕਰ ਬੱਕਰ ਫਿਰਾਈ ਚਤਰ ਚੱਕ ਮਾਨਹੀ ਪੁਰਤੀ ਨਉ ਲੋਕ ਚੌਦਹ ਕੇ ਵਿਖਿਆ ਜਗ ਜਾਪੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪੇ ਸਭ ਸਭ ਸਾਪ ਆਦ ਦੇਵ ਅਨਾਦ ਮੂਰਤ ਥਾਪੇ ਸਭ ਜਿਹ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰ ਸਰਬ ਬਿਸਰਬਚੋ ਸਜੀਵ ਭਵਕਰਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਕਾਲ ਪੁਰਖਾ ਦੇਸ ਧਰਮ ਧਾਮ ਸਭਰਮ ਡਾਤ ਭੂਤ ਲੱਖ ਭੇਸ ਅੰਗ ਰਾਗ ਨ ਰੰਗ ਜਾ ਕੈ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜ ਮੁਕਤ ਦਾਇ ਕਾਮ ਆਪ ਰੂਪ ਅਮੀਕ ਅਨੁਤ ਆਪ ਰੂਪ ਅਮਾਨ ਅਮੀਕ ਅਨੁਸਤ ਏਕ ਪੁਰਖ ਅਭੂਤ ਗਰਭ ਗੰਜਨ ਸਰਭੰਜਨ ਆਦਿ ਰੂਪ ਸੂਤ ਅੰਗ ਹੀਨ ਅਪੰਗ ਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸਾਸਰ ਨਾ ਜਾ ਨਹੀਂ ਜਿਹ ਰੂਪ ਰੰਗ ਅਰੇਖ ਪਰਮ ਵੇਦ ਪ੍ਰਣ ਜਾਕਹ ਨਿਤ ਭਗਤ ਨਿਤ ਕੋਟ ਸਿਮਰਤ ਪ੍ਰਾਣ ਸਾਸਰ ਨਾ ਆਵੇ ਬਹੁ ਚਿਤ ਮਦ ਭਾਰੂ ਛੰਦ ਤਾ ਪ੍ਰਸਾਦ ਗੁਣ ਗਨ ਉਦਾਰੂ ਮਹਿਮਾ ਪਰ ਆਸਨ ਭੰਗ ਉਪਮਾ ਨਾਂਗਨ ਭਾਵ ਪ੍ਰਕਾਸ਼ ਨਿਸਤਰ ਅਨਾਸ ਆਜਨ ਬਾਹੂ ਸਾਹੁਨ ਸਾਹੂ ਰਾਜਨ ਰਾਜੂ ਭਾ ਨਰ ਭਾਨ ਦੇਵਨ ਦੇ ਉਪਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਕਾਲ ਰੰਕ ਕਾਲ ਕਾਲ ਅਨਭੂਤ ਅੰਗਾਬਾ ਭੰਗਤ ਮਿਤ ਪਰ ਗੁਣ ਗਨ ਉਦਾਰ ਮਨ ਗਨ ਪ੍ਰਣਾਮ ਨਿਰਭੈਣੇ ਕਾਮ ਆਤਿ ਪ੍ਰਚਾਰਨ ਮਿਤ ਗਤ ਅਖੰਡ ਆਲਸਾ ਧਰਮਾਦਿਸਾ ਧਰਮ ਸਰਬਾ ਪ੍ਰਣਾਡੇ ਅੰਡਨ ਵਾਡੇ ਚਾਤਰੀ ਛੰਦ ਤਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੀ ਅਪਾਰੇ ਹਰੀਮ ਕਰਿੰਗ ਨਾਮੇ ਅਕਾਮੇ ਪੁਜਹਮ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੀ ਚਤਰ ਚੱਕਰ ਜਾਨੀ ਚਤਰ ਚੱਕਰ ਭਰਤੀ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਤਰੀ ਛੰਦ ਨਾ ਸਤਰਾ ਨਾ ਮਿੱਤਰਾ ਨਾ ਪਰਮੰਗ ਨਾ ਪਿੱਤਰਾ ਨਾ ਕਰਮੰਗ ਨਾ ਕਾਈ ਅਜਨਮੰਗ ਜਾਇ ਨਾ ਚਿਤਰਾ ਨਾ ਮਿੱਤਰਾ ਪ੍ਰਿਆ ਪਵਿੱਤਰਾ ਪ੍ਰਥੀਸਾ ਅਦਿਸਾ ਅਦ੍ਰਿਸਾ ਕ੍ਰਿਸਾਈ ਭਗਵਤੀ ਛੰਦ ਤਾ ਪ੍ਰਸਾਦ ਕਥ ਤੇ ਕੇ ਅਛਿਜ ਦੇ ਸਹਿ ਕੇ ਅਭਿਜ ਪਿਸੈ ਕੇ ਅਗੰਜ ਕਰਮੈ ਕੇ ਅਭੰਜ ਭਰਮੈ ਕੇ ਅਭਿਜ ਲੋਕੈ ਕੇ ਅਦਿਤ ਸੋਕੈ ਕੇ ਅਵਧੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜਿੰਗ ਪ੍ਰਭੈ ਕੇ ਧਰਮੰਗ ਤੁਜੈ ਕੇ ਸੋਕ ਵਰਣੈ ਕੇ ਸਰਬਾ ਭਰਣੈ ਕੇ ਜਗਦੰਗ ਕ੍ਰਿਤੀਆਂ ਕੇ ਛਤਰੰਗ ਛਤਰੀਆਂ ਕੇ ਬ੍ਰਹਮੰਗ ਸਰੂਪੈ ਕੇ ਅਨੁਭਵ ਨੂਪੈ ਕੇ ਆਦਿ ਅਦੇਵੈ ਕੇ ਆਪ ਭੇਵੈ ਕੇ ਛਤਰੰਗ ਬਿਹੀਨੈ ਕੇ ਏਕ ਅਧੀਨੈ ਕੇ ਰੋਜੀ ਰਜਾ ਕਰ ਹਿਮ ਰਿਹਾ ਕੈ
के पाक ब्याबे के गैबल गैबे के अफल गुनाह के साहन साह के कारण कुन दह करो जी दिहंद के राज के रहीम है के करमं करीम है के सरबंग कली है के सरबंग धरी है के सरबत्र माने के सरबत्र दाने केसर बत्र गवनाई केसर बत्र पौना केसर बत्र देसा केसर बत्र पेसा केसर बत्र राजा केसर बत्र साजा केसर बत्र दीना केसर बत्र लीना केसर बत्र जाहो केसर बत्र पाहो केसर बत्र देसा केसर बत्र पेसा केसर बत्र काला केसर बत्र पाला केसर बत्र हंता केसर बत्र गंता केसर बत्र पेकी केसर बत्र पेकी केसर बत्र काजा केसर बत्र राजा केसर बत्र सुख है केसर बत्र पुख है केसर बत्र त्राण है केसर बत्र प्राण है केसर बत्र दिशा केसर बत्र पिसा केसर बत्र मान्या इस दैवं प्रधान है केसर बत्र जापया केसर बत्र थापया केसर बत्र पाना केसर बत्र माना केसर बत्र इंद्र केसर बत्र चंद्राय के सर्वंग कलीम के परमंग अफीम के अकल अलाम के साहब कलाम के उसनल वजू है तमाम हमेशल सलाम सलीखत बदाम गणी मरस कस्ता गरीबल प्रस्ता बिलांदल मकाना जिमिर जमाना है तमिजल तमाम है रुजल नदाना है हरिफल जी मैर जाय के जकीन है अनेकुल तरंग है भेद है भंग है जीजल नवाज है गरीबल कराज है निरुक्त स्वरूप पैंतर मुक्त भूत है पर भुगत प्रभा है सुजुगत सुधा है सदैव स्वरूप है भेदी अनूप है समस्त उपराज है सदा सब साज है समस्त सलाम है सदैव काम है निर्बाध स्वरूप है अगाध हनुप है ओ अंग आदि रूप है नाथ रूप है अनंगी अनामे त्रिपंगी त्रिकामे त्रिवर्ण त्रिबादे अगंजे अगाधे सुभंग सुरभागे सुसरभा अनुरागे त्रिभुगत स्वरूप है छज है छूत है कि नरक प्रणास है प्रतिल प्रवास है निरुक्त प्रभ है सदैव सदा है बेभुगत स्वरूप है पर जुगत अनूप है निरुक्त सदा है बेभुगत प्रभ है अनुक्त स्वरूप है पर जुगत अनूप है चाचरी छंद अभंग है अनंग है अभिख है लिख है भी परम करम हनादे जुगादे जय है बह है भूत्या तूत्या नास है दास है धंध है बंद है भगत है विरक्त है नास है प्रकाश है निचिंत है सुनंत है लिख है दिख है लिख है भीखा ढा है गा है सम है गम है नील है नाद अनित है सुनित है जात है जाद है चरपट छंद प्रसाद सर्वंग हंता सर्वंग गंताउ सर्वंग ख्याता सर्वंग ज्ञाताउ सर्वंग हर्ता सर्वंग कर्ताउ सर्वंग प्राणु सर्वंग त्राणु सर्वंग कर्मंग सर्वंग धर्मंग सर्वंग युक्ता सर्वंग मुक्ता रशावल छंद त्वय प्रसादु नमो नरक नासे सदाभंग प्रकाशे अनंगंग स्वरूपे अभंगंग विभूते परमात्म परमाते सदा सर्व साथे अगाध स्वरूपे निर्बाध विभूते अनंगी अनामे त्रिभंग त्रिकामे निर्भंगी स्वरूपे सर्वंगी अनूपे न पोत्र न पुत्र न सत्र न मित्र न तात न मात न जात न पात्र न साधु श्री कै मितोमी कै सदैव प्रभ अजाह अजाह भगवती छंद त्वय प्रसाद के जाहर जहुर के हाजर हजूर हमें सुरसला में समस्त कलाम है।

ਕਿ ਰਾਜਕ ਰਹਿੰਦ ਹੈ ਕਰੀ ਮੁਲਕ ਬਾਲੇ ਕ੍ਰਿਸ਼ਨ ਜਮਾਲੇ ਗਰੀ ਮੁਲਕ ਰਾਜੇ ਗਰੀ ਬਲ ਨਵਾਜ ਹੈ ਹਰੀ ਪੁਰਸ ਕਰਨ ਹੈ ਹਰਾਸ ਪਕਾਨ ਕਲੰਕ ਪ੍ਰਣਾਸ ਸਮਸਤ ਨਿਵਾਸ ਗੰਜਲ ਗਰੀ ਮੈਂ ਗੰਜਲ ਗਰੀ ਮੈਂ ਰਜਾਇ ਕਰੀ ਮੈਂ ਸਮਸਤ ਜਵਾਹ ਕੇ ਸਾਹਿਬ ਕਰਾਂ ਕਿ ਨਰਕਮ ਪ੍ਰਣਾਸ ਬਸਤ ਨਿਵਾਸ ਕਿ ਸਰਵਰ ਗਵਾਨ ਹੈ ਮਿਸਰ ਰਵਾਨ ਹੈ ਤਮਾ ਮਲਤ ਜੀ ਮੈਂ ਸਮਸਤ ਅਜੀਜ ਹੈ ਪਰਮ ਪਰਮ ਇਸ ਸਮਸਤ ਅਦੀਸ ਹੈ ਦੇਸਲ ਲੇਖ ਹੈ ਮੇਸਲ ਭੇਖ ਹੈ ਜਿਮਨੋ ਜਮਾਹ ਅਮਿਕਲ ਉਬਾ ਹੈ ਕਰੀ ਮੁਲਕ ਮਾਲੇ ਕੇ ਜੋਰਤ ਜਵਾਲੇ ਕਚਲੰਕ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਦਬ ਸਰੂਪ ਹੈ ਕਿ ਮਿੱਤੋ ਬੇਭੂਤ ਹੈ ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭ ਹੈ ਕਚਲੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਦ ਭਾਰ ਸ਼ਾਨਦ ਤਾ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਨ ਮਦਾਮ ਅਰ ਬਰ ਗੰਜ ਹਰ ਨਰ ਪ੍ਰਪੰਜ ਅਨ ਗਨ ਪ੍ਰਣਾਮ ਮੋਨ ਮਨ ਸਲਾਮ ਹਰ ਨਰ ਖੰਡ ਬਰ ਨਰ ਅਮੰਡ ਅਨਪਹੁ ਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਦਾਮ ਅਣਛਿਜ ਅੰਗ ਅਸਨ ਭੰਗ ਉਪਮਾ ਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਸੁਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਪਹੁ ਨਾਸ ਧ੍ਰਿਤ ਧਰਤਰਾਸ ਆਜਨ ਬਾਹੇ ਕਸਦਾਹ ਓਅੰਕਾਰ ਆਦਿ ਕਥਨੀ ਅਨਾਦ ਖਲਖਣ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਣਛਿਜ ਗਾਤ ਜਜਨ ਬਾਤ ਅਣ ਝੱਜ ਗਾਤ ਅਣਨੰਦ ਬਾਤ ਅਣਟੁੱਟ ਭੰਡਾਰ ਅਣਠਟ ਅਪਾਰ ਆਡੀਠ ਧਰਮ ਆਤ ਠੀਠ ਕਰਮ ਅਣਬਰਣ ਅਨੰਤ ਦਾਤਾ ਮਹੰਤ ਹਰ ਬੋਲ ਮੰਨਾ ਛੰਦ ਤਾ ਪ੍ਰਸਾਦ ਕਰੁਣਾਲਹ ਹੈ ਅਰਕਾਲਹ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਅਬਾਰਨ ਹੈ ਤ੍ਰਿਤ ਕੇ ਧਨ ਹੈ ਜਗ ਕੇ ਕਰਨ ਹੈ ਮਨਮਨ ਹੈ ਜਗ ਜਨ ਹੈ ਸਰਬੰ ਭਰ ਹੈ ਸਰਬੰਕਰ ਹੈ ਸਰਪਾਸ ਹੈ ਸਰਵਣਾ ਸੈ ਕਰਨ ਕਰ ਹੈ ਬੇਸੋ ਬਰ ਹੈ ਸਰਬੇਸ਼ਵਰ ਹੈ ਜਗਤੀਸ਼ਵਰ ਹੈ ਬ੍ਰਹਮੰਡਸ ਹੈ ਖਲ ਖੰਡਸ ਹੈ ਪਰ ਤੇ ਪਰ ਹੈ ਕਰਨ ਕਰ ਅਜਪ ਜਪ ਹੈ ਥਪ ਥਪ ਹੈ ਕ੍ਰਿਤਾ ਕ੍ਰਿਤ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰ ਤੇ ਪਰ ਹੈ ਕਰਣਾ ਕਰ ਹੈ ਅਜਪ ਜਪ ਹੈ ਥਪ ਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ

ਭੱਜਣ ਹੈ ਅਰਗਣਜਨ ਹੈ ਰਿਪ ਦਾਪਨ ਹੈ ਜਪ ਜਾਪਨ ਹੈ ਅਕਲੰ ਕ੍ਰਿਤੈ ਸਰਬਾ ਕ੍ਰਿਤੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮੈ ਸਰਬਾਤਮੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰ ਪਰਿਆਤ ਸ਼ੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸਾਤ ਰੂਪੇ ਨਮੋ ਪਰਮ ਤਤੰਗ ਅਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਦ ਜੁਦੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸਾਤ ਰੂਪੇ ਨਮੋ ਇੰਦਰ ਇੰਦਰੇ ਨਾਦੰਗ ਵਿਭੂਤੇ ਕਲੰਕਰ ਰੂਪੇ ਅਲੰਕਰ ਅਲੰਕੇ ਨਮੋ ਆਸਾਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਕਾਮੇ ਏ ਕਛਰੀ ਛੰਦ ਅਜਾਇ ਅਲਾਇ ਅਭੈ ਅਭੈ ਅਪੂ ਅਜੂ ਅਨਾਸ ਅਕਾਸ ਅਗੰਜ ਭੰਜ ਅਲਖ ਭਖ ਅਕਾਲ ਦਿਆਲ ਅਲੇਖ ਭੇਖ ਅਨਾਮ ਅਕਾਮ ਅਗਾ ਹਟਾ ਹਨਾਥੀ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮ ਭਰਮ ਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜਲ ਨਾਮੇ ਸਮਸਤ ਨਿਵਾਸੇ ਨਿਰਕਾਮੰਗ ਬੇਭੂਤੇ ਸਮਸਤਲ ਸਰੂਪੇ ਕੋ ਕਰਮੰਗ ਪ੍ਰਣਾਸੀ ਸੋ ਧਰਮੰਗ ਬੇਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤ ਨਿਵਾਸੀ ਅਜਾਇ ਬੇਭੂਤੇ ਗਜਾਬ ਗਰੀਮੇ ਹਰਿਯੰ ਕਰਿਯੰ ਕਰੀਮਲ ਰਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਯਮ ਭਹੁ ਸੁਭੰ ਸਰਬਦਾ ਸਰਬਯੁਕਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬੇਭੂਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬੇਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਆ ਪ੍ਰਸਾਦ ਸਵਈਏ ਸਰਾਵਕ ਸਦ ਸਮੂਹ ਸਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸਰਾਰਜਨ ਸਦ ਸਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਦੇਖਿਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰ ਜਰ ਸੰਗ ਅਨੁਪਾ ਤੰਗ ਸਰੰਗ ਸਵਾਰੇ ਕੋਟ ਤਰੰਗ ਕੁਰੰਗ ਸੇ ਕੁਦਤ ਪਾਵਨ ਕੇ ਗੌਨ ਕੋ ਜਾਤਨ ਵਾਰੇ ਭਾਰੀ ਭਜਨ ਕੇ ਭੂ ਭਲੀ ਬਿਦ ਨਿਆਵਤ ਸੀਸਨ ਜਾਤ ਵਿਚਾਰੇ ਇਤੇ ਭਾਈ ਤੁਕਾਹ ਭਾਈ ਭੂਪਤ ਅੰਤ ਕੋ ਨਾਂਗੇ ਹੀ ਭਾਈ ਪਧਾਰੇ ਜੀਤ ਫਿਰਾ ਸਭ ਦੇਸ਼ ਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਾਨ ਕੇ ਭੂਪਤ ਕੌਣ ਗਾਣਾ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖਾ ਵੇਦ ਪੁਰਾਣ ਕਤੇਬ ਪੁਰਾਣ ਜ਼ਮੀਨ ਜਮਾਨ ਸਬਾਨ ਕੇ ਪੇਖਾਏ ਪਵਨ ਆਹਾਰ ਜਤੀ ਜਤ ਹਰ ਸਭੈ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖਾਏ ਸੁਦ ਸੁਪਾਹ ਦੁਰੰਤ ਬਸ ਸਾਸਨਾ ਦੁਰਜਾਨ ਦਲਾਂਗੇ ਭਾਰੀ ਗਵਾਨ ਭਰੇ ਮਨ ਮੈਂ ਕਰ ਪਰਪਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲਾਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾਨ ਚੱਲਾਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰ ਸਾਰ ਕੀ ਧਾਰ ਪਛਈਆ ਤੇ ਉਤੋਰ ਦੇ ਸਿਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੀ ਤੋੜਨ ਹਾਰ ਸੋ ਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਇੱਕ ਦਵਈਆ ਦਾਨਵ ਦੇਵ ਫਨੰਦਨ ਸਾਤਰ ਭੂਤ ਪੇ ਭਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁੰਨ ਪ੍ਰਤਾਪਨ ਬਾਣ ਜਾ ਧੁਨ ਪਾਪਨ ਕੇ ਬਹੁ ਪੁੰਜ ਖਪਾਂਗੇ।

ਜ਼ਿਕਰ ਰਾਂਗੇ ਓਟੇ ਸ਼ਨਾਨ ਗਜਾਤ ਗਜਾਨ ਅਨੇਕ ਸਵੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਬਿਸਨ ਸੱਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ

ਉੱਪਰਲੋ ਗਵਾਏ ਬਾਸ ਕੀ ਉਹ ਵਿਖਿਆਣ ਸੋ ਬੈਠ ਕੇ ਸੀ ਹੀ ਅਸੀਂ ਸੋ ਬੈਸ ਬਤਾਇਓ ਸਾਚ ਕਹੋ ਸੁਣ ਲਿਓ ਸਬੈ ਦਿਨ ਪ੍ਰੇਮ ਕੀ ਉਤਨੇ ਹੀ ਪਾਇਓ ਕਾਹੂ ਲੈ ਪਾਹਨ ਪੂ ਧਰਿਓ ਸਿਰ ਕਾਹੂ ਲੈ ਲਿੰਗ ਗਰ ਲਟਕਾਇਓ ਕਾਹੂ ਲਖਿਓ ਹਰ ਅਬਾਤੀ ਦਿਸਾ ਮੈਂ ਕਾਹੂ ਪੁੱਛਾ ਹਕੋ ਸੀਸ ਨਵਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੁਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਇਓ ਕੁਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੀ ਦੁਸ਼ਟ ਬਤਨ ਕਾਬ ਹੋ ਆਪ ਹਾਦ ਮੋਹ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦਾ ਕਰੀਐ ਈਸਾ ਬੈਰਨ ਕੋ ਆ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵ ਨ ਧਿਆਉ ਜੋ ਬਰਚਾਉ ਹੋ ਸੋ ਤੁਮ ਤੇ ਪਾਉ।

ਤਾਇਮਵਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਇੱਕ ਹੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸਿੱਖੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਾਗੁਣ ਸੁਖ ਦੀਓ ਸਤਰਨ ਕੋ ਪਲਮੋ ਬਤ ਕੀਓ ਘੜ ਘੜ ਕੇ ਅੰਤਰ ਕੀ ਜਾਣਤੋ ਭਲੇ ਬੁਰੇ ਕੀ ਪੀਰ ਪਛਾਣਤੋ ਚੀਟੀ ਤੇ ਕੁੰਚਰ ਅਸੂਲਾ ਸਪਰ ਕਿਰਪਾ ਦ੍ਰਿਸ਼ ਕਰ ਫੁਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੈ ਘੜ ਘੜ ਕੇ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਪਾਰਾ ਜਬਿਆ ਕਰ ਕਰ ਤੁਹ ਕਬ ਹੂੰ ਤੂੰ ਮੈਂ ਮਿਲ ਦੇਹ ਧਰ ਸਭ ਹੂੰ ਜਿੱਤੇ ਬਦਨ ਸ੍ਰੇਠ ਸਭ ਧਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭੋ ਆਦ ਅਨੀਲਾ ਨਾਦ ਸੰਭੋ ਤਾਂ ਕਾ ਮੂੜ ਉਚਾਰਦ ਭੇਦਾ ਜਾ ਕੋ ਭੇਵ ਨ ਪਾਵਦ ਭੇਦਾ ਕੋ ਕਰ ਪਾਹਨ ਅਨਮਾਨਤ ਮਾਹ ਮੂੜ ਕਚ ਭੇਦ ਨ ਜਾਣਤ ਮਹਾਂਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹ ਭੇਵੇ ਆਪ ਆਪਣੀ ਬੁੱਧ ਹਜੀਤੀ ਬਰਣਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਿਹੇ ਵਿਦਿ ਸਜਾ ਪ੍ਰਥਮ ਸੰਸਾਰਾ ਏਕਾ ਰੂਪਾ ਨੂਪ ਸਰੂਪਾ ਰੰਗ ਭਯੋ ਰਾਵ ਕਹਿ ਭੂਪਾ ਅੰਡ ਜੋ ਜੇ ਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁਰ ਰਥ ਦੀਨੀ ਕਹ ਭੂਲ ਰਾਜਾ ਹੋ ਬੈਠਾ ਕਹ ਸਿਮਟ ਭਏ ਸੰਕਰ ਕਾਠਾ ਸਿਗਰੀ ਸ੍ਰੇਸ਼ਠ ਦਿਖਾਈ ਅਚੰਭ ਭਵ ਆਦ ਜੁਗਾਦ ਸਰੂਪ ਸਜਮ ਭਵ ਅਵਰ ਅੱਛਾ ਮੇਰੀ ਤੁਮ ਕਰੋ ਸਿੱਖ ਬਾਰੋ ਸਿੱਖ ਸੰਘ ਹਰੋ ਦੁਰਜ ਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਠ ਦੁਖ ਹਾ ਮਰੇ ਪੁਰਖ ਜਨ ਭਗ ਪਰੇ ਤਿਹਾਰੇ ਤਿਨਕੇ ਤੂੰ ਸੰਕਟ ਸੁਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾ ਕੇ ਕਾਲ ਨਿਕਟ ਨਹਿ ਹੈ ਰੱਛਾ ਹੋਇ ਤਾਹਿ ਸਭ ਕਾਲਾ ਦੁਸ਼ਟ ਅਰਿਸ਼ਟਰ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾ ਕੀ ਤਾਪ ਤਨਕ ਮਹਿ ਹਰ ਹੋ ਰਿਧ ਸਿਧ ਕਰਮੋ ਸਭ ਹੋਈ ਦੁੜਛਾ ਚੁਪ ਸਕੈ ਨ ਕੋਈ ਇੱਕ ਬਾਰ ਜਿੰਤ ਮੈਂ

ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆ ਵਾਧਾਈਆ, ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾ ਬਣਿਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕੇ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਉਹ ਕਾਰਜ ਸਭ ਸਵਾਰਣਾ।

ਹਰਣ ਵਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਏ, ਘਰ ਦਾ ਤੇਰਾ ਸਭ ਕਿਛੁ ਹੈ। ਜਿਸ ਦੇਹ ਸੋ ਪਾਵੇ, ਇਸ ਦਾ ਸਿਫਤ ਸਲਾਹ ਤੇਰੀ, ਨਾ ਮਨ ਮਸਾਵੇ।

ਆਧਾਰੁਕ ਸਤਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸਭ ਮਰਿਆ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੁ ਵਾਜੀ ਪੰਜ ਸ਼ਬਦ ਨਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ ਪੰਜ ਦੁੱਤ ਦਿਵਸ ਕੀਤੇ ਕਾਲ ਖੰਡ ਕੁਮਾਰਿਆ ਧੁਰ ਕਰਮ ਪਾਇਆ ਤੁਰਜਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਣਹਦ ਵਾਜੇ ਸਾਚੀ ਲਿਵੈ ਬੈਨੂ ਦੇਹਨ ਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ

ਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾਓ ਤਿਨਕਾ ਸਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਜਨ ਪਾਵੈ ਪਾਵੈ ਤਾਂ ਸੋ ਜਾਂਦੇ ਹੈ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਪ੍ਰਹ ਦਹਿ ਦੇ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਉਜਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਕਤ ਕੀ ਕਰਾ ਕਹਾਣੀ ਅਕਤ ਕੇਰੀ ਕਿਤ ਦਵਾ ਲੈ ਪਾਈਐ ਤਨ ਮਨ ਧਨੁ ਸਭ ਸੋ ਗੁਰੂ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਤ ਕਹਾਣੀ

ਤੀਜਨ ਟਗੌਲੀ ਪਾਈਆ। ਗੁਰਬਾਣ ਕੀਤਾ ਤੇ ਸਭ ਟੋਮ ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਰਨ ਨਾ ਪਾਇਆ। ਹੋਏ ਮਨ ਪਿਆਰੇ ਆ ਤੂੰ ਸਦਾ ਸਸ ਮਾਲੇ, ਇਹੋ ਘੁਟਾਵ ਤੂਜੇ ਦੇਖਦਾ।

ਮੁੱਲੇ ਨਾ ਕੀਚਾ ਏ ਜਿਤ ਅੰਤ ਪਛੁਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤਿ ਸੰਭਾਲੇ। ਅਗਮ ਅਗੋਚਰਾ ਉਤਰ ਅੰਤ ਨ ਪਾਇਆ, ਅੰਤੋਂ ਨ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ। ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੇ, ਅੱਖੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗਤੋਂ ਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜਨ ਸਭ ਤੁਧ ਪਾਏ, ਇੱਕ ਵੇਖ ਪ੍ਰਸ਼ਨ ਆਇਆ, ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਤਿਠਾਉ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲਨ ਰਾਲੀ, ਚਾਲਨ ਰਾਲੀ ਭਗਤਾਂ ਕੇਰੀ, ਬਿਖ ਮਾਰਗ ਚਲਣਾ, ਲਾਭ ਲੋਭ ਅਹੰਕਾਰ ਤਾਂ ਤਿਸਨਾ ਬਹੁਤ ਨਾਹੀ ਬੋਲਣਾ। ਕੰਨੇ ਹੋ ਤਿੱਖੀ ਵੱਲ ਹੋ ਨਿੱਕੀ, ਏਤ ਮਾਰਗ ਜਾਣਾ ਗੁਰਪ੍ਰਸਾਦ ਦੀ, ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ। ਜਿਉਂ ਤੂੰ ਚਲਾਹੇ ਤਿਵ ਚਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚਲਾ ਹਜਨਾ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵੇ, ਜਿਸਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰਾ ਸੁਖ ਪਾਵੇ, ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ, ਇਹੋ ਸੋਹੇਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ। ਇਹੋ ਤਿਨਕਾ ਮਨ ਵਸਿਆ ਜਿਨੂੰ ਧਰੋ ਲਿਖਿਆ ਆਇਆ, ਇੱਕ ਫਿਰੈ ਕਨੇਰੇ ਕਰਹਿ ਗੱਲਾਂ ਗੱਲੀ ਕਿਨ ਨ ਪਾਇਆ, ਕਹਿ ਨਾਨਕ ਸ਼ਬਦ ਸੋਹੇ ਲਾਂ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਿਨਾਂ ਜਿਨ ਹਰ ਧਿਆਇਆ, ਹਰ ਧਿਆਇਆ ਪਵਿੱਤ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਪਵਿੱਤ ਸੰਗਤ ਸਬਾਈਆ, ਕਹਿੰਦੇ ਪੁੱਤ ਸੁਣਦੇ ਪੁੱਤ, ਸੇ ਪੁੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਾਜ ਨਾ ਉਪਜੈ ਬਿਨ ਸਾਜਾ, ਸਾਸਾ ਨਾ ਜਾਏ ਨਾ ਜਾਏ, ਸਾਸਾ ਕਿਤ ਸੰਜਮ ਰਹਿ ਕਰਮ ਕਮਾਏ, ਸਾਸਾ ਜਿਉ ਮਲੀਨ ਹੈ ਕਿਤ ਸੰਜਮ ਤੋਤਾ ਜਾਏ, ਮਨ ਤੋਂ ਬਹੁ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਸਹਿ ਉਪਜਾਏ। ਜੀ ਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨ ਜਨਮ ਜੂਆ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨਹੋ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣਹਿ ਨਾਹੀ, ਫਿਰਾ ਜੋ ਬੇਤਾਲਿਆ, ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ, ਤਿੰਨ ਜਨਮ ਜੂਆ ਹਾਰਿਆ। ਜੀ ਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕਿਸੋਏ ਪਹੁੰਚਾ ਨਾਹੀ, ਮਨਸਾ ਸੱਸ ਮਾਣੀ, ਜਨਮ ਰਤਨ ਜਿਨੀ ਕੱਟਿਆ ਭਲੇ ਸੀ ਗੁਣ ਜਾਰੀ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਰਮਕ ਹੋਵੇ, ਹੋਵੇ ਤਾਂ ਸਰਮਕ ਸਿੱਖ ਕੋਈ ਜੀਉ ਰਹਿ ਗੁਰੂ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰੇ ਆਤਮਾ ਸੰਭਾਲੀ, ਆਪ ਛੱਡ ਸਦਾ ਹੈ ਪਰਣਾ, ਗੁਰਬਿਨ ਅਵਣਾ ਜਾਣਾ ਕੋਈ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੈ, ਬਿਨ ਸਤਿਗੁਰ ਮੁਕਤ ਨ ਪਾਵੈ, ਪਾਵੈ ਮੁਕਤ ਨ ਹੁਰਤੈ ਕੋਈ, ਪੁੱਛੋ ਬੱਬੇ ਕੀ ਅਜਾਏ, ਅਨੇਕ ਜੋਨੀ ਭਰਮਾਵੈ, ਬਿਨ ਸਤਿਗੁਰ ਮੁਕਤ ਨ ਪਾਏ। ਫਿਰ ਮੁਕਤ ਪਾਏ ਲਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨ ਪਾਏ। ਆਵੋ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨ ਸੰਬਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰਮ ਜਪਿਓ ਸਾਰੰਗ ਪਾਣੀ, ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ।

ਕਹਿ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜਡਾਊ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸੰਭਾਵ। ਸ਼ਬਦ ਸੇਤੀ ਮਨ ਮਿਲਿਆ ਉਨ ਸੱਚਾ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਈ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਡਾਊ, ਸਿਵ ਸਖਤ ਆਪ ਉਪਾਇ ਕੈ ਕਰਤਾ, ਆਪੇ ਹੁਕਮ ਵਰਤਾਏ ਹੁਕਮ ਵਰਤਾਇਆ, ਵੇਖੈ ਗੁਰਮੁਖ ਸਹਿ ਬੁਝਾਈ, ਤੋੜੇ ਬੰਧਨ ਹੋਵੈ ਮੁਕਤੋ ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਇੱਕ ਸਿਉਂ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰਣ ਜਾਣੀ ਤੱਤੈ ਸਾਰਣ ਜਾਣੀ, ਗੁਰੂ ਬਾਝੋਂ ਤੱਤੈ ਸਾਰਣ ਜਾਣੀ, ਤੇਹੀ ਗੁਣੀ ਸੰਸਾਰ ਭਰਮ ਸੱਤਾ ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਣ ਜਾਗੇ ਜਿਨ ਹਰ ਮਨ ਮੱਸਿਆ, ਬੋਲੇ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤੱਤ ਪਾਏ ਜਿਸਨੂੰ ਅਣ ਦਿਨ ਹਰ ਲਿਵ ਲਾਗਿਆ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਆ ਮਨਹੋ ਵਸਾਰੀ ਹੈ, ਮਨਹੋ ਕਿਆ ਵਸਾਰੀ ਹੈ ਇਹ ਵਡਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪਹੁੰਚ ਨਾ ਸਕੀ ਜਿਸਨੂੰ ਆਪਣੀ ਲਿਵ ਲਾਏ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਹੈ। ਕਹਿ ਨਾਨਕ ਇਹ ਵਡਦਾਤਾ, ਸੋ ਕਿਉਂ ਮਨਹੋ ਵਸਾਰੀ ਹੈ।

ਰਚਾਇਆ ਜਾਂ ਤਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਲਿਓ ਚੁੜਕੀ ਲਗੀ ਤ੍ਰਿਸ਼ਨਾ ਮਾਇਆ ਅੰਮ੍ਰਿਤ ਵਰਤਾਇਆ ਇਹ ਮਾਇਆ ਜਿਤਹਾਂ ਦੀ ਸਰਾਇ ਮਾਹ ਉਪਜਾ ਭਾਉ ਦੂਜਾ ਲਾਇਆ ਕਹਿਣਾ ਨੂੰ ਗੁਰਪ੍ਰਸਾਦੀ ਜਿਨ੍ਹਾਂ ਲਿਵਲਾਗੀ ਤਿੰਨੀ ਵਿੱਚ ਮਾਇਆ ਪਾਇਆ ਘਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਟੋਹਰਾ ਹੈ ਲੋਕ ਵਿਲ ਲਾਏ ਐਸਾ ਸਤਿਗੁਰੂ ਜੀ ਮਿਲਾਏ ਤਿਸ ਨੂੰ ਸਰਸੋਂ ਪੀਆ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹਿ ਹਰ ਵਸੈ ਮਨੇ ਆਏ ਘਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਮਣ ਜਾ ਰਾ ਹਰ ਰਾਸ ਮੇਰੀ ਮਨ ਮਣ ਜਾ ਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜੱਪੇ ਹੋ ਜੀ ਹੋ ਲਾਹਾ ਖੱਟੇ ਹੋ ਦਿਹਾੜੀ ਇਹ ਧਨ ਤਿਨਾ ਮਿਲਿਆ ਜਿਨ ਹਰ ਆਪੀ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋ ਵਾ ਮਣ ਜਾ ਰਾ ਇਹ ਰਸਨਾ ਤੂੰ ਅਨ ਰਸ ਰਾਤ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੁਰ ਕਿਤਾ ਜਿਚਰ ਹਰ ਰਸ ਪੱਲੇ ਨ ਪਾਏ ਹਰ ਰਸ ਪਾਏ ਪੱਲਾ ਪੀਆ ਹਰ ਰਸ ਬਾਹਰ ਨ ਤਰਸਨਾ ਲਾਗ ਆਏ ਇਹੋ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲਾ ਜਿਸ ਆਏ

ਹਰਿਆ ਪੇ ਮਾਤਾਇਆ ਪੇ ਪਿਤਾ ਅਰਜਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ।

ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰਬਨ ਅਮਰਨ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਮੇਰੇ ਹੋ ਸੱਚ ਸੁਣ ਨੈਨੂੰ ਪਠਾਏ ਸੱਚ ਸੁਣ ਨੈਨੂੰ ਪਠਾਏ ਸਰੀਰ ਲੈ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਮਾਣੀ ਸੱਚ ਅਲੱਕ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣ ਨੈਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖੈ ਵਾਜਾ ਪਾਵਣ ਵਜਾਇਆ ਵਜਾਇਆ ਵਾਜਾ ਪਾਵਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ

ਜਿਉ ਸਾਚਾ ਸੋ ਹਿਲਾ ਸਾਚਾ ਕਰ ਗਾਵੋ, ਗਾਵੋ ਤਾਂ ਸੋ ਹਿਲਾ ਕਰ ਸਾਚਾ, ਜਿੱਥੇ ਸਦਾ ਸਤਿਆਵੇ ਸੱਚੋ ਧਿਆਵੇ ਜਾਤ ਭਾਵੇ ਹੈ ਗੁਰਮੁਖ ਜਿਨਾ ਬੁਝਾਵੇ ਹੈ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ ਹੈ। ਕਹਿ ਨਾਨਕ ਸੱਚ ਸੋ ਹਿਲਾ।

ਪੁੱਤਰੇ ਸਗਲ ਵਿਸੂਰੇ ਦੁੱਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ ਸੁਣਤੇ ਪੁਨੀਤ ਕਹਤੇ ਪਵਿੱਤ

ਵਿਸਮਾਦ ਰੂਪ ਵਿਸਮਾ ਰੰਗ ਵਿਸਮਾ ਨੰਗ ਫਿਰੈ ਜੰਤ ਵਿਸਮਾਦ ਪਾਨ ਵਿਸਮਾਦ ਪਾਨੀ ਵਿਸਮਾਦ ਅਗਨੀ ਖੇਡਾ ਬੇਡਾਨੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿ

ਹੈ ਵਿੱਚ ਭਵਨਵੇਂ ਸਤਵਾ ਪਹਿ ਵਿੱਚ ਲੈ ਲਖ ਦਰੀਆ ਪਹਿ ਵਿੱਚ ਅਗਨ ਕਟੈ ਬੇਗਾਰ ਪਹਿ ਵਿੱਚ ਧਰਤੀ ਦੱਬੀ ਪਾਰ ਪਹਿ ਵਿੱਚ ਇੰਦ ਫਿਰੇ ਸਿਰ ਪਹਾੜ ਪਹਿ ਵਿੱਚ ਰਾਜਾ ਧਰਮ ਦੁਆਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ

ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਹਨ

ਜੇ ਕੋਹ ਤੋ ਗਵੈ ਰੁਤੀ ਹੁਰਤ ਹੋਏ ਨਾਨਕ ਪਾਹੈ ਬਾਹਰ ਘੋਰਾ ਰੰਗ ਨਾ ਸੋਏ ਪਹਿ ਵਿੱਚ ਖੁਮ ਚੜਾਈ ਐ ਸਰਮ।

ਮੇਰੇ ਸਾਧ ਸੰਗਤ ਜੀ ਕੀਰਤਨ ਕਰਦਿਆਂ ਹੋਈਆਂ ਬੇਅੰਤ ਬੋਲਾਂ ਬਖਸ਼ ਦੇਣੀਆਂ ਜੀ। ਚੱਲ ਰਹੇ ਗੁਰਬਾਣੀ ਦੇ ਲੜੀਵਾਰ ਵਿਚਾਰ, ਲੜੀਵਾਰ ਕਥਾ, ਸਤਿਕਾਰਯੋਗ ਗਿਆਨੀ ਜੀ ਹੋਰਾਂ ਪਾਸੋਂ ਆਪ ਜੀ ਸਰਵਣ ਕਰੋ, ਜਿੰਨੇ ਵੀ ਸਤਸੰਗ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਪਿਆਰ ਸਾਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸਬਾਈ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ। ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਪਾਵਨ ਲੜੀਵਾਰ ਕਥਾ 899 ਅੰਗ ਤੇ ਸਬਾਏ ਮਾਨ ਪਾਵਨ ਸ਼ਬਦ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰਾਮਕਲੀ ਰਾਗ ਵਿੱਚ ਚਾਰ ਚਾਰ ਪਦਿਆਂ ਵਾਲੇ 20 ਸ਼ਬਦ ਪਿੱਛੇ ਸੰਪੂਰਨ ਹੋਏ। 21ਵਾਂ ਸ਼ਬਦ ਮਹਾਰਾਜ ਜੀ ਬਖਸ਼ਿਸ਼ ਕਰ ਰਹੇ, ਜਿਨ੍ਹਾਂ ਨੇ ਗੁਰੂ ਪਰਮੇਸ਼ਰ ਦੇ ਸਨਮੁਖ ਹੋ ਕੇ ਮਾਨਸ ਜਨਮ ਦੇ ਪ੍ਰਯੋਜਨ ਨੂੰ ਸਮਝਦੇ ਹੋਏ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰੇਥਾ ਜਾਤ ਰੰਗ ਮਾਇਆ ਕੈ। ਪ੍ਰਯੋਜਨ ਨੂੰ ਸਮਝ ਕੇ ਤੇ ਵਾਹਿਗੁਰੂ ਦਾ ਸਵਾਸ ਸਵਾਸ ਨਾਮ ਜਪਦੇ ਕਮਾਈ ਕਰਦੇ, ਸੇਵਾ ਸਿਮਰਨਾ ਤ੍ਰਿਸ਼ਨਾ ਤੋਂ ਬਿਨਾਂ ਮਨ ਸਬਰ ਸੰਤੋਖ ਵਿੱਚ ਰੱਖ ਕੇ ਵਾਹਿਗੁਰੂ ਦੇ ਨਾਮ ਸਿਮਰਨ ਦਾ ਚਾਹ ਹੈ ਭੁੱਖ ਹੈ ਹਰ ਵੇਲੇ, ਸਵਾਸ ਸਵਾਸ ਨਾਮ ਜਪਦੇ ਨੇ ਮਹਾਂਪੁਰਸ਼ ਉਹਨਾਂ 'ਤੇ ਸ਼ਰਧਾ ਭਾਵਨਾ ਆਪਣੀ ਗੁਰੂ ਅਰਜਨ ਦੇਵ ਸਾਹਿਬ ਪਾਵਨ ਸ਼ਬਦ ਰਾਹੀਂ ਪ੍ਰਗਟ ਕਰਦੇ ਹਨ। ਆਦ ਕਾਲ ਤੋਂ ਦੁਨੀਆਂ 'ਤੇ ਜੇ ਅਸਲ ਹੈ ਤੇ ਨਕਲ ਵੀ ਨਾਲ ਹੀ ਆਉਂਦੀ ਹੈ, ਜੇ ਨਕਲ ਨਾ ਹੋਵੇ ਤੇ ਅਸਲੀ ਦਾ ਮੁੱਲ ਨਾ ਪਵੇ, ਅਸਲੀ ਚੀਜ਼ ਦਾ ਮੁੱਲ ਵੀ ਤੇ ਤਾਂ ਹੀ ਪੈਂਦਾ ਹੈ ਜੇ ਨਕਲੀ ਹੁੰਦੀ ਹੈ ਬਾਜ਼ਾਰ ਵਿੱਚ ਉਹਦੇ ਨਾਲ। ਆਦਿ ਕਾਲ ਤੋਂ ਭੇਖ ਪੂਜਾ ਕਰਾਉਣ ਵਾਲੇ ਪਖੰਡੀ ਲੋਕ ਅਧੂਰੇ ਲੋਕ ਆਏ ਨੇ, ਜਿੱਥੇ ਪੂਰਨ ਪੁਰਖ ਸੰਤ ਮਹਾਂਪੁਰਸ਼ ਕਹਿਣੀ ਕਰਨੀ ਵਾਲੇ ਪਰਪਕਾਰੀ ਸੇਵਾ ਸਿਮਰਨ ਦੇ ਪਾਂਧੀ ਐਸੇ ਮਹਾਂਪੁਰਸ਼ ਨੇ, ਅਸਲ ਹੈ ਉੱਥੇ ਨਕਲ ਵੀ ਹੈ। ਇੱਕ ਨੇ ਕਹਿ ਦੇਣਾ ਵੀ ਹੈ ਹੀ ਨਹੀਂ ਕੋਈ ਸੰਤ ਮਹਾਂਪੁਰਸ਼, ਇਹ ਨਹੀਂ ਠੀਕ, ਇਹ ਨਿੰਦਿਆ ਹੋਵੇਗੀ। ਸੰਤ ਮਹਾਂਪੁਰਸ਼ ਸਾਰੇ ਧਰਮਾਂ ਵਿੱਚ ਹੁੰਦੇ ਨੇ, ਨਿੱਤ ਅਵਤਾਰ ਮੰਨੇ ਗਏ ਨੇ, 6 ਤਰ੍ਹਾਂ ਦੇ ਅਵਤਾਰਾਂ ਵਿੱਚੋਂ ਮਹਾਂਪੁਰਸ਼ ਨਿੱਤ ਅਵਤਾਰ ਨੇ, ਹਮੇਸ਼ਾ ਧਰਤੀ 'ਤੇ ਧਰਮ ਦੀ ਰੱਖਿਆ ਵਾਸਤੇ ਧਰਮ ਫੈਲਾਉਣ ਵਾਸਤੇ ਮਹਾਂਪੁਰਸ਼ਾਂ ਦੇ ਅਵਤਾਰ ਹੁੰਦੇ ਨੇ,
ਹਮੇਸ਼ਾ ਮਹਾਂਪੁਰਸ਼ ਰਹਿੰਦੇ ਨੇ ਕਿਸੇ ਨਾ ਕਿਸੇ ਰੂਪ ਵਿੱਚ। ਹਰੇਕ ਧਰਮ ਵਿੱਚ ਕੋਈ ਨਾ ਕੋਈ ਮਹਾਂਪੁਰਸ਼ ਹੁੰਦਾ ਹੈ, ਪੂਰਨ ਪੁਰਖ ਹੁੰਦਾ ਹੈ, ਜੋ ਪੈਗੰਬਰਾਂ ਦੇ ਅਵਤਾਰਾਂ ਦੇ ਗੁਰੂ ਸਾਹਿਬਾਨਾਂ ਦੇ ਦਰਸਾਏ ਹੋਏ ਮਾਰਗ ਨੂੰ ਅੱਗੇ ਤੋਰਦਾ ਹੈ। ਉਹਦੀ ਪ੍ਰੋੜ

ਮਹਾਰਾਜ ਸੱਚੇ ਪਾਤਸ਼ਾਹ ਜੀ ਪੂਰਨਮਾ ਪ੍ਰੋਸੈਸ ਕਰਕੇ ਆਪ ਜੀ ਨੇ ਪਰਿਭਾਸ਼ਾ ਵੀ ਦਿੱਤੀ ਸੀ। ਪੁੱਛਿਆ ਸੀ ਮਹਾਰਾਜ ਪੂਰਨ ਕੌਣ ਨੇ, ਸੰਤ ਕੌਣ ਹੁੰਦੇ ਨੇ, ਪੂਰਨ ਕੌਣ ਨੇ, ਧੰਤਾ ਯੋਗ ਕੌਣ ਨੇ। ਕਿਹਾ ਸੀ ਇੱਕੋ ਹੀ ਨੇ, ਜਿਹੜੇ ਪੂਰਨ ਹੋ ਗਏ ਉਹੀ ਸੰਤ ਨੇ, ਜਿਹੜੇ ਪੂਰਨ ਹਨ ਉਹੀ ਧੰਤਾ ਯੋਗ ਨੇ। ਐਸੀ ਡੈਫੀਨੇਸ਼ਨ ਸੋਹਣੀ ਪਰਿਭਾਸ਼ਾ ਦਿੱਤੀ ਸੀ ਗੌੜੀ ਰਾਗ ਵਿੱਚ। ਕਿਹਾ ਸੀ ਜਿਹਨਾਂ ਸਾਸ ਗਿਰਾਸ ਨਾ ਵਿਸਰੈ, ਸੰਤ ਕੋਈ ਕਿਸੇ ਲਿਬਾਸ ਦਾ, ਕੋਈ ਭੇਖ ਪਾ ਲੈਣਾ, ਭੇਖ ਧਾਰਨ ਕਰ ਲੈਣਾ ਸਰੀਰ ਤੇ, ਗ੍ਰਹਿਸਤੀਆਂ ਨਾਲੋਂ ਸੰਸਾਰ ਦੇ ਲੋਕਾਂ ਨਾਲੋਂ ਵੱਖਰੇ ਪ੍ਰਤੀਤ ਹੋਣਾ, ਵੱਖਰਾ ਦਿਖਾਵਾ ਕਰਨਾ, ਪ੍ਰਗਟਾਵਾ ਕਰਨਾ, ਕਿਸੇ ਭੇਖ ਲਿਬਾਸ ਦਾ ਡਰੈਸ ਦਾ ਨਾਮ ਨਹੀਂ। ਉਹ ਤੇ ਨਕਲੀ ਪਖੰਡੀ ਪਾ ਕੇ ਬਣੀ ਜਾਂਦੇ ਨੇ, ਲੇਕਿਨ ਅਸਲ ਜੋ ਮਹਾਂਪੁਰਸ਼ਾ ਉਹ ਕਰਨੀ ਦਾ ਨਾਮ, ਕਮਾਈ ਕਰਕੇ ਕਰਨੀ ਕਰਕੇ ਸੰਤ ਮਹਾਂਪੁਰਸ਼ ਬਣੀ ਦਾ ਸੱਜਦਾ ਪੂਰਨ ਪਦ ਨੂੰ ਪਹੁੰਚਦਾ। ਆਪ ਜੀ ਨੇ ਇਹੀ ਕਿਹਾ ਸੀ ਜਿਹਨਾਂ ਸਾਸ ਗਿਰਾਸ ਨਾ ਵਿਸਰੈ, ਹਰਨਾਮਾ ਮਨ ਮੰਤ, ਧਨ ਸੇਈ ਨਾਨਕਾ, ਪੂਰਨ ਸੋਈ ਸੰਤ। ਜਿਹਨਾਂ ਨੂੰ ਸਾਸ ਗਿਰਾਸ ਸਵਾਸ ਆਉਂਦੇ ਜਾਂਦੇ ਹਰ ਵੇਲੇ ਹਰੇਕ ਸਵਾਸ, ਜੋ ਇੱਕ ਇੱਕ ਸਵਾਸ ਸਫਲਾ ਕਰਦਾ, ਦਮ ਦਮ ਸਦਾ ਸੁਮਾਲ ਦਾ, ਦਮ ਨਾ ਬਿਰਥਾ ਜਾਏ। ਸਵਾਸਾਂ ਨਾਲ ਰਲਾ ਕੇ ਨਾਮ ਜਪਦਾ ਹੈ, ਜਿਹਦੀ ਜ਼ੁਬਾਨ ਰਸਨਾ ਬਣ ਜਾਂਦੀ, ਰਸਨਾ ਤੇ ਮਨ ਹਿਰਦਾ ਇੱਕ ਹੋ ਜਾਂਦਾ, ਸ਼ਬਦ ਰਸਨਾ ਤੇ ਹੈ ਹਿਰਦੇ ਵਿੱਚ ਵੀ ਹੋਈ, ਸ਼ਬਦ ਸੁਰਤ ਦਾ ਮੇਲ ਹੋ ਜਾਂਦਾ, ਮਨ ਤੇ ਜ਼ੁਬਾਨ ਇੱਕ ਹੋ ਜਾਂਦੀ। ਵਾਹਿਗੁਰੂ ਦਾ ਨਾਮ ਸਵਾਸਾਂ ਨਾਲ ਮੇਲ, ਹਰੇਕ ਸਵਾਸ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਦਾ ਹੈ। ਜੋ ਨਾਮ ਮਿਲਿਆ ਹੈ ਇਸ਼ਟ ਦੇਵ ਵੱਲੋਂ ਧਰਮ ਮੁਤਾਬਕ ਉਹਨੂੰ ਜਪਦਾ ਹੈ। ਉਹ ਮਹਾਂਪੁਰਸ਼ ਜਿਹਦੇ ਜੀਵਨ ਵਿੱਚ ਆਲਸ ਨਹੀਂ ਹੈ, ਜਿਹਨਾਂ ਸਾਸ ਗਿਰਾਸ ਨਾ ਵਿਸਰੈ, ਹਰਨਾਮਾ ਮਨ ਮੰਤ, ਹਰੀ ਵਾਹਿਗੁਰੂ ਦਾ ਨਾਮ ਮੰਤਰ, ਜੋ ਨਾਮ ਦਾ ਇਉਂ ਕਹਿ ਲਈਏ ਹਰ ਵੇਲੇ ਅਭਿਆਸ ਕਰਦਾ ਹੈ। ਧੰਨ ਸੇ, ਮਹਾਰਾਜ ਕਹਿੰਦੇ ਧੰਤਾ ਯੋਗ ਨੇ ਉਹ ਪੁਰਸ਼, ਸੇ ਦਾ ਭਾਵ ਉਹ ਧੰਨ ਸੇਈ ਨਾਨਕਾ, ਪੂਰਨ ਉਹ ਹੀ ਪੂਰਨ ਨੇ, ਸੇਈ ਤੋਂ ਭਾਵ ਹੋਈ ਪੂਰਨ ਵੀ ਉਹ ਹੀ ਨੇ।

ਧੰਤਾ ਜੋਗੋ ਨੇ ਪੂਰਨਮਿਓ ਨੇ, ਪੂਰਨ ਮਹਾਂਪੁਰਸ਼ ਨੇ ਉਹ, ਅਧੂਰੇ ਨਹੀਂ ਹੈ। ਪੂਰਨ ਸੋਈ ਸੰਤ, ਧੰਤਾ ਜੋਗ ਵੀ ਉਹੀ ਨੇ, ਪੂਰਨ ਮਹਾਂਪੁਰਖ ਵੀ ਉਹੀ ਆ, ਅਧੂਰੇ ਨਹੀਂ ਹੈ। ਐਸੇ ਮਹਾਂਪੁਰਸ਼ਾਂ ਦੇ ਆਪ ਜੀ ਆਸ਼ਕ ਨੇ। ਬਾਬਾ ਬੁੱਢਾ ਸਾਹਿਬ ਜੀ ਪੂਰਨ ਮਹਾਂਪੁਰਖ ਸਨ, ਬ੍ਰਹਮ ਗਿਆਨੀ ਸਨ, ਪੂਰਨ ਪਦ ਨੂੰ ਪਹੁੰਚੇ ਹੋਏ ਸੀ। ਸਵਾਸ ਸਵਾਸ ਜਪ ਕੇ ਹੀ ਆਤਮਾ ਦਾ ਪ੍ਰਗਾਸ਼ ਹੁੰਦਾ ਹੈ, ਗਿਆਨ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਮਹਾਂਪੁਰਸ਼ਾਂ ਦੇ ਆਸ਼ਕ ਨੇ। ਆਪ ਜੀ ਦੀ ਬਾਣੀ ਵਿੱਚੋਂ ਫੁੱਟ ਫੁੱਟ ਕੇ ਸ਼ਰਧਾ ਨਿਕਲਦੀ ਹੈ। ਇਹ ਪਾਵਨ ਸ਼ਬਦ ਵਿੱਚ ਆਪ ਜੀ ਫਰਮਾਨ ਕਰਨੇ, ਰਾਮ ਕਲੀ ਮਹੱਲਾ ਪੰਜਵਾਂ, ਪੂਰਨ ਮਹਾਂਪੁਰਖਾਂ ਨੂੰ ਮਿਲ ਕੇ ਵਾਹਿਗੁਰੂ ਦਾ, ਰੱਬ ਦਾ ਨਾਮ ਚੇਤੇ ਆਉਂਦਾ ਹੈ। ਇਹ ਨਿਸ਼ਾਨੀ ਹੈ ਪਹਿਲੀ, ਵਾਹਿਗੁਰੂ ਦਾ ਨਾਮ। ਦੁਨੀਆਂ ਦੀਆਂ ਵਾਸ਼ਨਾਵਾਂ ਰੁਕ ਕੇ ਜਿਸ ਦੀ ਸੰਗਤ ਵਿੱਚ ਬੈਠਿਆਂ ਵਾਹਿਗੁਰੂ ਦਾ ਚਿੰਤਨ ਹੋਵੇ, ਨਾਮ ਨਾਲ ਬਿਰਤੀ ਜੁੜ ਜਾਵੇ, ਉਹ ਪੂਰਨ ਮਹਾਂਪੁਰਸ਼ ਹੈ ਸੰਤ। ਉਹਦੀ ਸੰਗਤ ਕੀਤਿਆਂ ਵਛ ਪਾਰ ਉਤਾਰਾ ਹੁੰਦਾ ਹੈ। ਜੋ ਦੂਜਿਆਂ ਦੀਆਂ ਦਰਸ਼ਨ ਕਰਕੇ ਵਾਸ਼ਨਾਵਾਂ ਮਿਟ ਜਾਣ, ਪਰ ਜਿਸ ਦੀਆਂ ਆਪਦੀਆਂ ਮਿਟੀਆਂ ਨੇ, ਸ਼ਾਂਤ ਚਿੱਤ ਆ, ਉਹੀ ਮਹਾਂਪੁਰਸ਼ ਆ, ਉਹੀ ਸੰਤ ਆ। ਦੂਜਿਆਂ ਦੀਆਂ ਤਾਂ ਹੀ ਮਿਟੇਗਾ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠੇ ਆ, ਮਨ ਕੀ ਕੱਟੀ ਐ ਮੈਲ ਸਾਧ ਸੰਗ ਬੁੱਠੇ ਆ। ਸਾਧ ਸੰਗ ਦੇ ਵਿੱਚ ਵਸਣ ਨਾਲ ਮਨ ਦੀ ਮੈਲ ਔਗਣਾਂ ਦੀ ਕੱਟੀ ਜਾਂਦੀ ਹੈ। ਜਿਹਦੇ ਕੋਲ ਬੈਠ ਕੇ ਵਾਹਿਗੁਰੂ ਦਾ ਨਾਮ ਚੇਤੇ ਆਵੇ, ਚਿੰਤਨ ਹੋਵੇ, ਉਹਦਾ ਸਿਮਰਨ ਹੋਵੇ, ਯਾਦ ਆਵੇ, ਇਹ ਨਿਸ਼ਾਨੀ ਸਾਧ ਕੀ ਜਿਤ ਭੇਟਤ ਤਰੀ ਹੈ। ਇਹ ਨਿਸ਼ਾਨੀ ਹੈ ਪੂਰਨ ਸਾਧੂ ਦੀ, ਜਿਹਦੇ ਨਾਲ ਮਿਲਾਪ ਹੁੰਦਿਆਂ ਪਾਰ ਉਤਾਰਾ ਹੋਵੇ, ਵਾਹਿਗੁਰੂ ਦਾ ਨਾਮ ਯਾਦ ਵਿੱਚ, ਵਾਹਿਗੁਰੂ ਮੁੱਖ ਤੋਂ ਨਿਕਲੇ, ਆਪਣੇ ਆਪ ਧੰਨ ਨਿਕਲੇ। ਭੇਟ ਸੰਗ ਪਾਰ ਮਚਿਤ, ਪਾਰ ਬ੍ਰਹਮ ਚਿਤ ਆਇਆ। ਪਹਿਲੀ ਨਿਸ਼ਾਨੀ ਇਹ ਦੱਸ ਰਹੇ ਨੇ ਕੌਣ ਨੇ ਮਹਾਂਪੁਰਸ਼, ਕਿਹਨਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ। ਭੇਟਤ ਸੰਗ ਪਾਰ ਬ੍ਰਹਮ ਚਿੱਤ ਆਇਆ, ਜਿਨ੍ਹਾਂ ਦਾ ਸੰਗਤ ਦੇ ਵਿੱਚ ਮਿਲਾਪ ਹੋਣ ਨਾਲ ਹੀ, ਕੇਵਲ ਉਹਨਾਂ ਦੇ ਕੋਲ ਬੈਠਣ ਨਾਲ ਹੀ। ਭੇਟਤ ਸੰਗ ਪਾਰ ਬ੍ਰਹਮ ਚਿੱਤ ਆਇਆ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਬ੍ਰਹਮ ਜੋ ਸਾਰੇ ਵਿਆਪਕ, ਉਹ ਚੇਤੇ ਚਿੱਤ ਵਿੱਚ ਆਇਆ, ਜਿਨ੍ਹਾਂ ਦੇ ਮਨ ਵਿੱਚ ਉਹਦੀ ਯਾਦ ਬਣੀ ਹੈ, ਯਾਦ ਆਉਂਦੀ ਹੈ, ਸਭ ਪਾਸਿਓਂ ਬਿਰਤੀ ਹਟ ਕੇ, ਇੰਨਾ ਅਸਰ ਹੈ, ਇੰਨੀ ਉਹਨਾਂ ਦੀ ਬੰਦਗੀ ਦੀ ਕਮਾਈ ਹੈ, ਕਮਾਈ ਦੀ ਅਸਰ ਹੈ ਕਿ ਭੇਟ ਤਸੰਗ ਪਾਰ ਬ੍ਰਹਮ ਚੇਤੇ ਆਇਆ। ਉਹਨਾਂ ਦੇ ਨਾਲ ਮਿਲਾਪ ਹੁੰਦਿਆਂ ਹੀ ਵਾਹਿਗੁਰੂ ਚੇਤੇ ਆਉਂਦਾ ਹੈ, ਚੇਤੇ ਆਇਆ ਹੈ, ਇਹ ਪਹਿਲੀ ਨਿਸ਼ਾਨੀ ਹੈ ਪੂਰਨ। ਸੰਗਤ ਕਰਤ ਸੰਤੋਖ ਮਨ ਪਾਇਆ, ਫਿਰ ਸੰਗਤ ਕਰਦਿਆਂ ਹੋਇਆਂ ਮਨ ਵਿੱਚ ਜੋ ਤ੍ਰਿਸ਼ਨਾ ਹੁੰਦੀ ਸੰਸਾਰ ਦੇ ਪਦਾਰਥਾਂ ਦੀ, ਵਿਕਾਰਾਂ ਆਦਿਕ, ਇਹਦੇ ਵੱਲੋਂ ਵੀ ਐਸਾ ਉਹਨਾਂ ਆਪ ਨਾਮ ਦਾ ਰੰਗ ਚੜਿਆ ਹੁੰਦਾ। ਸੰਗਤ ਕਰਤ, ਉਹਨਾਂ ਦੀ ਸੰਗਤ ਕਰਦਿਆਂ ਕਰਦਿਆਂ ਦੁਨੀਆਂ ਦੀਆਂ ਵਾਸ਼ਨਾਵਾਂ ਨਹੀਂ ਰਹਿੰਦੀਆਂ। ਸੰਤੋਖ ਮਨ ਪਾਇਆ, ਮਨ ਵਿੱਚ ਸੰਤੋਖ ਪਾ ਲਿਆ, ਸੰਤੋਖ ਪਾਇਆ। ਸੰਤ ਚਰਨ ਮਾਥਾ ਮੇਰੋ ਪਾਓ, ਕਿਉਂਕਿ ਆ ਮਹਾਂਪੁਰਸ਼ ਆਸਾ ਤ੍ਰਿਸ਼ਨਾ ਤੋਂ, ਸੰਸਾਰ ਦੇ ਪਦਾਰਥਾਂ ਦੀ ਆਸਾ ਤੋਂ, ਹੋਰ ਕਈ ਤਰ੍ਹਾਂ ਦੀ ਤ੍ਰਿਸ਼ਨਾ ਤੋਂ ਉੱਪਰ ਜੀਂਦਾ ਹੈ, ਵਾਹਿਗੁਰੂ ਦੀ ਯਾਦ ਵਿੱਚ ਜੀਂਦਾ ਹੈ, ਤੇ ਉਹ ਸੰਤ ਹੈ, ਉਹ ਮਹਾਂਪੁਰਸ਼।
ਸੰਸਾਰੀ ਮਨੁੱਖ ਸੰਸਾਰ ਦੀ ਤ੍ਰਿਸ਼ਨਾ ਵਿੱਚ ਜੀਂਦਾ ਹੈ। ਮਹਾਂਪੁਰਸ਼ ਦੀ ਸੰਗਤ ਕਰਕੇ ਤੇ ਫਿਰ ਜੋ ਕੁਝ ਉਹਦੇ ਕੋਲੇ ਆ ਉਹ ਹੀ ਮਿਲੇਗਾ, ਉਹਦੇ ਨਾਲ ਹੀ ਅਟੈਚਮੈਂਟ ਹੋਵੇ। ਸੰਗਤ ਕਰਤ ਸੰਤੋਖ ਮਨ ਪਾਇਆ, ਜਿਹੋ ਜਿਹਾ ਸੌਦਾ ਕਿਸੇ ਦੁਕਾਨ ਵਿੱਚ ਹੁੰਦਾ ਹੈ, ਕਿਸੇ ਸਟੋਰ ਤੇ ਹੁੰਦਾ ਹੈ, ਉਹੀ ਪ੍ਰਾਪਤ ਹੋਵੇਗਾ, ਉਹੀ ਮਿਲੇਗਾ ਉੱਥੇ ਪਹੁੰਚਿਆ ਹੋਇਆ। ਸੰਗਤ ਕਰਤ ਸੰਤੋਖ ਮਨ ਪਾਇਆ, ਉਹਨਾਂ ਦੀ ਸੰਗਤ ਕਰਦਿਆਂ ਮਨ ਠਹਿਰ ਜਾਂਦਾ ਹੈ, ਸੰਤੋਖ ਪਾ ਲਈਦਾ ਹੈ। ਉਹਨਾਂ ਦੇ ਕੀਰਤਨ ਸੁਣ ਕੇ, ਪੂਰਨ ਮਹਾਂਪੁਰਖਾਂ ਦੀ ਰਚਨਾ ਸ਼ਬਦ ਕੀਰਤਨ ਸੁਣ ਕੇ ਤੇ ਬੰਦਾ ਵਿਸਮਾਦ ਵਿੱਚ ਪਹੁੰਚ ਜਾਂਦਾ। ਇੱਕ ਵਾਰ ਇਉਂ ਲੱਗਦਾ ਕਾਹਦਾ ਸੰਸਾਰ ਝੂਠੇ ਵਿੱਚ ਫਸੇ ਹੋਏ, ਅਸਲ ਆਨੰਦ ਤੇ ਇਹ ਹੀ ਹੈ। ਪ੍ਰਤੀਤ ਕਰਾ ਦਿੰਦਾ ਪੂਰਨ ਪੁਰਖ ਦੀ ਸੰਗਤ, ਸੰਗ ਜਿਹੜਾ ਇਹ ਨਿਸ਼ਚਾ ਹੋ ਜਾਂਦਾ ਇੱਕ ਵਾਰ, ਭਾਵੇਂ ਪਹਿਲੀ ਵਾਰ ਹੀ ਬੰਦਾ ਜਾ ਕੇ ਬੈਠਾ ਹੋਵੇ, ਐਸਾ ਅਸਰ ਹੁੰਦਾ ਸੰਗਤ। ਸੰਗਤ ਕਰਤ ਸੰਤੋਖ ਮਨ ਪਾਇਆ, ਮਨ ਵਿੱਚ ਸਬਰ ਸੰਤੋਖ ਲਾਲਚ ਤ੍ਰਿਸ਼ਨਾ ਜਿਹੜੀ ਹੈ ਉਹ ਅਭਾਵ ਹੋ ਜਾਂਦੀ। ਸੰਤ ਚਰਨ ਮਾਥਾ ਮੇਰੋ ਪਾਉਤ, ਐਸੇ ਜੋ ਸੰਤ ਨੇ ਮਹਾਂਪੁਰਸ਼ ਹਨ ਉਹਨਾਂ ਦੇ ਮੁਬਾਰਕ ਚਰਨਾਂ ਤੇ ਸਾਡਾ ਮੱਥਾ ਪੈਂਦਾ ਹੈ, ਪਾਉਤ ਅਸੀਂ ਪਾਉਂਦੇ ਹਾਂ, ਉਹਨਾਂ ਨੂੰ ਨਮਸਕਾਰ ਕਰਦੇ ਹਾਂ। ਨਾਮ ਜਪਣ ਵਾਲੇ ਮਹਾਂਪੁਰਸ਼ਾਂ ਨੂੰ ਸਿਰ ਨਵਾਉਣਾ, ਨਮਸਕਾਰ ਕਰਨੀ, ਇਹਦਾ ਬਹੁਤ ਫਲ ਹੁੰਦਾ ਹੈ। ਜੋ ਨਿਭੈ ਤਾਂ ਫਲ ਗੁਣ ਪਾਵੈ ਗੋ, ਧੰਨ ਗੁਰੂ ਰਾਮਦਾਸ ਜੀ ਨੇ। ਜੋ ਸੰਤ ਭਗਤਾਂ ਦੇ ਅੱਗੇ ਨਿਭਦਾ ਉਹਨੂੰ ਫਲ ਮਿਲਦਾ ਹੈ। ਜੀ ਕਹਿਣ ਨਾਲ ਵੀ ਪਰ ਉਤਾਰਾ ਹੁੰਦਾ ਹੈ, ਜੀ ਕਹਿਣ ਨਾਲ। ਜੇ ਕੋ ਜੀਓ ਕਹੈ ਉਹਨਾਂ ਕਹੋ, ਜਮ ਕੀ ਤਲਬ ਨਾ ਹੋਈ। ਜਮਾਂ ਦਾ ਲੇਖਾ ਜੋਖਾ ਨਹੀਂ ਹੁੰਦਾ ਇੱਥੋਂ ਤੱਕ, ਜੇ ਸਨਮਾਨ ਨਾਲ ਦਿਲੋਂ ਪਿਆਰ ਨਾਲ ਉਹਨਾਂ ਨੂੰ ਜੀਓ ਆਇਆ ਹੀ ਕਹਿ ਦੇ। ਨਾਮ ਜਪਣ ਵਾਲਿਆਂ ਪੂਰਨ ਮਹਾਂਪੁਰਖ ਇਹਨਾਂ ਫਲ ਆ, ਸੰਤਾ ਚਰਨ ਮਾਥਾ ਮੇਰੋ ਪਾਉਤ, ਆਪ ਜੀ ਬਖਸ਼ਿਸ਼ ਕਰਦੇ ਨੇ ਐਸੇ ਮਹਾਂਪੁਰਸ਼, ਉਹਨਾਂ ਦੇ ਚਰਨਾਂ ਤੇ ਸਾਡਾ ਮੱਥਾ ਅਸੀਂ ਪਾਉਂਦੇ ਹਾਂ, ਲਾਉਂਦੇ ਹਾਂ। ਅਨੇਕ ਵਾਰ ਸੰਤਾ ਡੰਡਾਉਤ, ਅਨੇਕਾਂ ਵਾਰ ਇੱਕ ਵਾਰ ਨਹੀਂ, ਅਨੇਕਾਂ ਵਾਰ ਐਸੇ ਮਹਾਂਪੁਰਸ਼ ਮਿਲ ਜਾਣ ਤੇ ਡੰਡੇ ਵੱਤ ਸਿੱਧੇ ਹੋ ਕੇ ਅਸੀਂ ਉਹਨਾਂ ਨੂੰ ਨਮਸਕਾਰ ਕਰੀਏ। ਅਨੇਕਾਂ ਵਾਰ ਡੰਡਾਉਤ ਬੰਧਨ ਅਨਕ ਵਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਰੱਬ ਨੂੰ ਵੀ ਕੀਤੀ ਆਪ ਸੱਚੇ ਪਾਤਸ਼ਾਹ ਨੂੰ ਅਕਾਲ ਪੁਰਖ, ਜਿਹੜੇ ਮਹਾਂਪੁਰਸ਼ ਨੇ ਉਹਨਾਂ ਨੂੰ ਅਨੇਕਾਂ ਵਾਰ ਡੰਡਾਉਤ। ਜੇ ਕੋਈ ਨਿਭਦਾ ਹੈ ਤੇ ਉਹਨੂੰ ਵੀ ਫਲ ਮਿਲਦਾ ਹੈ। ਇਹੋ ਮਨ ਸੰਤਨ ਕੈ ਬਲਿਹਾਰੀ, ਇਹ ਸਾਡਾ ਮਨ ਜਿਹੜਾ ਹਿਰਦਾ ਹੈ ਉਹ ਮਹਾਂਪੁਰਸ਼ਾਂ ਤੋਂ, ਸਾਂਤ ਆਤਮਾ ਤੋਂ, ਪੂਰਨ ਪੁਰਖਾਂ ਤੋਂ ਭਜਨ ਦਾ ਜੋ ਆਨੰਦ ਲੈਣ ਵਾਲੇ, ਜਿਨ੍ਹਾਂ ਦੇ ਅੰਦਰ ਦੁਈ ਦੁਐਸ਼ ਨਹੀਂ ਹੈ, ਮਿਟ ਗਈ ਸਾਰਿਆਂ ਵਿੱਚ ਇੱਕ ਨਿਰੰਕਾਰ ਰੱਬ ਦਾ ਰੂਪ ਵੇਖਦੇ ਨੇ, ਪ੍ਰਤੀਤ ਹੋ ਗਈ। ਇਹੋ ਮਨ ਸੰਤਨ ਕੈ ਬਲਿਹਾਰੀ, ਐਸੇ ਮਹਾਂਪੁਰਸ਼ਾਂ ਤੋਂ ਇਹ ਮਨ ਸਾਡਾ ਹਿਰਦਾ ਬਲਿਹਾਰ ਹੁੰਦਾ, ਬਲਹਾਰਦਾ, ਉਹਨਾਂ ਦੇ ਅੱਗੇ ਝੁਕਦਾ ਹੈ। ਜਾ ਕੀ ਓਟ ਗਹੀ ਸੁਖ ਪਾਇਆ, ਰਾਖੇ ਕਿਰਪਾ ਧਾਰੀ ਰਹਾਓ। ਜਿਨ੍ਹਾਂ ਦੀ ਓਟ ਗ੍ਰਹਿਣ ਕਰਨ ਨਾਲ, ਸੰਗਤ ਕਰਨ ਨਾਲ ਸੁਖ ਪਾਇਆ, ਆਤਮਾ ਦਾ ਸੁਖ, ਬ੍ਰਹਮ ਗਿਆਨ ਦਾ ਸੁਖ, ਇੱਕ ਰਸ ਰਹਿਣ ਵਾਲਾ ਡਿੱਗ ਸੁਖ, ਗਹੀ ਸੁਖ ਪਾਇਆ,
राखे कृपा धारी, उन्होंने अपनी दया कृपा करके सानू रख लिया। संसार समुंदर विच वासना विच पैन तो डुबण तो जिन्होंने बचा लिया, बिरती नूं निर्लेप कर दिता है, उची

ਜੋ ਸੰਗਤ ਕਰਦੇ ਨੇ ਉਹਨਾਂ ਨੂੰ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੋੜ ਕੇ ਨਾਮ ਦਾ ਪਹਿਰਾ ਲਾ ਕੇ ਨਾਮ ਬਾਣੀ ਦਾ ਨਿਰਲੇਪ ਕਰ ਦਿੰਦੇ ਨੇ, ਮੁਕਤ ਕਰ ਦਿੰਦੇ ਹਨ। ਜਾ ਕੀ ਓਟ ਗਹੀ ਸੁਖ ਪਾਇਆ, ਰਾਖੇ ਕਿਰਪਾ ਧਾਰੀ ਰਹਾਓ। ਜਿਨ੍ਹਾਂ ਦੀ ਸੰਗਤ ਦੀ ਓਟ ਲਈ ਸਾਧ ਸੰਗਤ ਕਹਿ ਬਾਸ ਬਹਿ ਕਲਮਲ ਸਭ ਨਸਨਾ, ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ। ਆਤਮਾ ਦਾ ਸੁਖ, ਆਤਮਾ ਦਾ ਗਿਆਨ ਉਹ ਹਾਸਲ ਕੀਤਾ ਹੈ। ਰਾਖੇ ਕਿਰਪਾ ਧਾਰੀ, ਕਿਰਪਾ ਰੂਪੀ ਹੱਥ ਦੇ ਕੇ ਜਿਨ੍ਹਾਂ ਨੇ ਦਿਆਲੂ ਹੋ ਕੇ ਸਾਨੂੰ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚਾ ਲਿਆ। ਰਹਾਓ ਸੰਤਾ ਚਰਨ ਧੋਏ ਧੋਏ ਪੀਵਾਂ, ਐਸੇ ਮਹਾਂਪੁਰਸ਼ਾਂ ਦੇ ਜੋ ਚਰਨ ਨੇ ਧੋ ਧੋ ਕੇ ਪੀਏ। ਇਹ ਸ਼ਰਧਾ ਹੈ, ਭਾਵਨਾ ਹੈ, ਪਹਿਲਾਂ ਐਸਾ ਹੀ ਸੀ। ਚਰਨ ਸਾਧਕ ਧੋਏ ਧੋਏ ਪੀਓ, ਅਰਪ ਸਾਧਕੋ ਆਪਣਾ ਜੀਓ। ਸਾਧਕੀ ਧੂਰ ਮਹਾਰਾਜ ਸੁਖਮਨੀ ਸਾਹਿਬ ਵਿੱਚ ਫਰਮਾਨ ਕਰ, ਪਹਿਲੀ ਇਹ ਮਰਜ਼ਾ ਸਤਿਕਾਰ ਸੀ। ਲੇਕਿਨ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਿਆਰ ਕਰ ਦਿੱਤਾ, ਫਿਰ ਐਸੀ ਜਿਹੜੀ ਮਰਜ਼ਾਦਾ ਸੀ ਪਹਿਲੀ, ਉਹ ਹਟਾ ਕੇ ਖੰਡੇ ਬਾਟੇ ਦੇ ਅੰਮ੍ਰਿਤ ਨਾਲ ਦਾਤ ਦੇ ਕੇ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਜੀ, ਜੇ ਕੋਈ ਆਉਂਦਾ ਸਨਮਾਨ ਯੋਗ ਮਹਾਂਪੁਰਸ਼ ਉਹਨੂੰ ਹੱਥ ਜੋੜ ਕੇ ਸਿਰ ਨਿਭਾ ਕੇ ਫਤਿਹ ਬੁਲਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਕਿ ਕਿਸੇ ਤਰ੍ਹਾਂ ਦਾ ਅਭਿਮਾਨ ਜਾਂ ਹੋਰ ਕੋਈ ਔਗਣ ਨਾ ਆਵੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਂਗ ਮੱਥਾ ਨਾ ਕੋਈ ਟਿਕਾਵੇ। ਇਹ ਮਰਜ਼ਾਦਾ ਮਹਾਰਾਜ ਜੀ ਨੇ ਤੋਰੀ ਹੈ, ਪਹਿਲੀ ਹਟਾ ਕੇ ਚਰਨ ਅੰਮ੍ਰਿਤ ਦੀ ਥਾਂ ਤੇ ਖੰਡੇ ਬਾਟੇ ਦਾ ਅੰਮ੍ਰਿਤ ਦਿੱਤਾ ਹੈ। ਫਤਿਹ ਬੁਲਾਉਣ ਦੀ ਆਗਿਆ ਕੀ। ਸੰਤ ਦਰਸ ਪੇਖ ਪੇਖ ਜੀਵਾਂ, ਐਸੇ ਮਹਾਂਪੁਰਸ਼ਾਂ ਦੇ ਦਰਸ਼ਨ ਦੀਦਾਰੇ ਵੇਖ ਵੇਖ ਕੇ ਅਸੀਂ ਜਾਂਦੇ ਹਾਂ। ਸੰਤ ਹੈ ਕੀ ਮੇਰਾ ਮਨ ਆਸ, ਐਸੇ ਜੋ ਮਹਾਂਪੁਰਸ਼ ਨੇ ਭਜਨ ਦਾ ਆਨੰਦ ਲੈਣ ਵਾਲੇ, ਉਹਨਾਂ ਦੀ ਸੰਗਤ ਹੁੰਦੀ ਰਹੇ, ਇਹ ਰੰਗ ਵਿੱਚ ਇਹ ਅਵਸਥਾ ਵਿੱਚ ਕੋਈ ਫਰਕ ਨਾ ਪਵੇ। ਗਿਆਨ ਦੀ ਅਵਸਥਾ ਵਿੱਚ, ਧਿਆਨ ਦੀ ਅਵਸਥਾ ਵਿੱਚ, ਸੰਤ ਕੀ ਮੇਰਾ ਮਨ ਆਸ, ਸੰਤ ਮਹਾਂਪੁਰਖਾਂ ਦੀ ਸੰਗਤ ਦੀ ਸਾਡੇ ਮਨ ਵਿੱਚ ਹਮੇਸ਼ਾ ਹੀ ਆਸ ਲੱਗੀ ਹੈ, ਤਾਂਗ ਹੈ। ਸੰਤ ਹਮਾਰੀ ਨਿਰਮਲ ਰਾਸ, ਮਹਾਂਪੁਰਸ਼ਾਂ ਕੋਲ ਹੀ ਸਾਡੇ ਕੰਮ ਆਉਣ ਵਾਲੀ ਆਤਮਾ ਦੇ ਜੀ ਦੇ ਮੈਲ ਤੋਂ ਰਹਿਤ ਉੱਜਲ ਨਿਰਮਲ ਪੂੰਜੀ ਹੈ। ਰਾਸ ਤੋਂ ਭਾਵ ਪੂੰਜੀ, ਬੰਦਗੀ, ਭਗਤੀ, ਸੇਵਾ, ਸਿਮਰਨ, ਇਹ ਮਹਾਂਪੁਰਸ਼ਾਂ ਤੋਂ ਮਿਲਦੀ। ਤਾਂ ਹੀ ਕਿਹਾ ਸੀ ਆਪ ਜੀ ਨੇ, ਅਨਹੱਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੂੰਜੀ। ਹੱਦ ਤੋਂ ਰਹਿਤ ਜੋ ਬਾਣੀ ਹੈ, ਨਾਮ ਦਾ ਰਸ ਪੂੰਜੀ ਹੈ, ਜੋ ਰਾਸ ਇਹ ਮਹਾਂਪੁਰਖਾਂ ਦੇ ਹੱਥ ਵਿੱਚ ਕੁੰਜੀ ਹੈ। ਮਰਿਆਦਾ ਰੂਪ ਰਹਿਤ ਮਰਜ਼ਾਦਾ ਰੂਪ, ਸੰਤ ਹਮਾਰੀ ਨਿਰਮਲ ਰਾਸ, ਉੱਜਲ ਪੂੰਜੀ ਸਾਨੂੰ ਦੇਣ ਵਾਲੇ ਨੇ ਮਹਾਂਪੁਰਸ਼, ਜਿਨ੍ਹਾਂ ਦੀ ਸੰਗਤ ਕਰਕੇ ਰੰਗ ਜਿਹੜਾ ਲੱਗਾ ਰਹਿੰਦਾ ਹੈ, ਮਾਇਆ ਦਾ ਪ੍ਰਭਾਵ ਜਿਹੜਾ ਉਹ ਨਹੀਂ ਪੈਂਦਾ ਹੈ, ਨਿਰਲੇਪ ਕਰਕੇ ਮੁਕਤ ਕਰ ਦਿੰਦੇ ਨੇ। ਐਸੇ ਪੂਰਨ ਮਹਾਂਪੁਰਖਾਂ ਤੋਂ ਆਪ ਜੀ ਬਲਿਹਾਰ ਜਾਂਦੇ ਨੇ, ਸੱਚੇ ਪਾਤਸ਼ਾਹ ਕਿਰਪਾ ਕਰਨ। ਇਹੀ ਅਰਦਾਸ ਆਪਾਂ ਕਰਦੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ, ਮਹਾਰਾਜ ਗੁਰਮੁਖਾਂ ਦਾ ਮੇਲ ਕਰ ਆਪ, ਜਿਸ ਕਰਕੇ ਗੁਰੂ ਪਰਮੇਸ਼ਰ ਦੇ ਸਨਮੁਖ ਹੋਈਏ, ਸ਼ਰਧਾ ਭਾਵਨਾ ਬਣੇ। ਤਾਂ ਹੀ ਅਰਦਾਸ ਆ ਰੋਜ਼ ਕਰਨੀ, ਗੁਰੂ ਕੇ ਚਰਨਾਂ 'ਚ ਨਿਤਨੇਮ ਕਰਕੇ ਮਹਾਰਾਜ ਮੇਰ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਅੱਗੇ ਤੋਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦਿ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਹੀਆਂ। ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣੇ ਆਈ ਆ। ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ।

ਤੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਾਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ।

ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਬੇਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਤੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ।

ਪਵਿੱਤਰ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸੁਣਤੇ ਪੁਨੀਤ ਕਹਿਤੇ ਪਵਿੱਤਰ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ।

ਸੰਬੰਧੀ ਨੂਰ ਅਰਸਾ ਹੁਕਰ ਸਾਹੋਂ ਚੱਟੀਐ ਤੁਧ ਡਿਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂ ਦਾ ਸਾਹੋ।

ਸਲੋਕ ਪਵਨ ਗੁਰੂ ਭਾਣੇ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ।

Nanak da,

ਹਰ ਜਪਦੇ ਆ

ਸਤ ਪੌੜੀ ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਨੇਖਣ ਜਪਣ ਕਰਤਬਾ ਜੀਆਂ ਅੰਦਰ ਜੀਉ ਸਭ ਕੁਝ ਜਾਣ ਲਾ ਸਭ ਕੁਛ ਤੇਰੇ ਵੱਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ।

Gracias.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Mario.

Gracias.

Thank you.

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਅੱਗੇ ਜਾਏਗਾ।

Thank you.

ਗੁਰਜ ਰਹੋ ਸਭਸੰਗ ਅਨੁਪੁਰ ਪਾਵਤੀ ਉਸਤਤ ਕਹਿਣ ਨਾ ਜਾਏ ਮੁੱਖੋ ਤੁਹਾਰੀਆ ਮੋਹੀ ਦੇਖ ਦਰਦ